ਤਲੰਗ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਗੁਰਸਿੱਖਾਂ ਤੋਂ ਨਾਮ ਜਪਣ ਵਾਲਿਆਂ ਤੋਂ ਅਜ਼ੂਰ ਫਰਮਾਉਂਦੇ ਮੈਂ ਕੁਰਬਾਨ ਜਾਂਦਾ ਹਾਂ ਇਹ ਵਾਹਿਗੁਰੂ ਜੇ ਤੇਰੇ ਨਾਮ ਵਿੱਚ ਜੁੜਿਆ ਇਹ ਤਨ ਮਾਇਆ ਪਾਹਿਆ ਪੈਰੇ ਇਹ ਜਿਹੜਾ ਤਨ ਹੈ ਇਹਨੂੰ ਮਾਇਆ ਦੀ ਪਾਹ ਲੱਗੀ ਪਈ ਹੈ ਮਾਇਆ ਦੀ ਮੈਲ ਲੱਗੀ ਪਈ ਹੈ ਇਹ ਤਨ ਮਾਇਆ ਪਾਹਿਆ ਪੈਰੇ ਲੀਤੜਾ ਲੱਭ ਰੰਗਾਏ ਮੇਰੇ ਕੰਤ ਨਾ ਪਾਵੇ ਚੋਰੜਾ ਪਿਆਰੇ ਕਿਉਂ ਧਨ ਸੇਜੇ ਸਰੀਰ ਰੂਪੀ ਚੋਲੜਾ ਜਿਸ ਨੂੰ ਲੱਭ ਦੀ ਮੈਲ ਹੈ ਮਾਇਆ ਦੀ ਪਾਹ ਲੱਗੀ ਹੈ ਏਡਾ ਮੈਲਾ ਚੋਲਾ ਹੈ ਉਹ ਸਵਾਮੀ ਕੰਤ ਇਸ ਨੂੰ ਕਿਸ ਤਰ੍ਹਾਂ ਪ੍ਰਵਾਨ ਕਰੇਗਾ ਮੇਰੇ ਕੰਤ ਨਾ ਆਵੇ ਚੋਲੜਾ ਪਿਆਰੇ ਕਿਉਂ ਧਨ ਸੇਜੇ ਜਾਏ ਹਜ਼ੂਰ ਕਹਿੰਦੇ ਨਾ ਹਾਂ ਕੁਰਬਾਨੇ ਜਾਉਂ ਮਿਹਰਬਾਨਾ ਹਾਂ ਕੁਰਬਾਨੇ ਜਾਉਂ ਹਾਂ ਕੁਰਬਾਨੇ ਜਾਉਂ ਤਿਨਾਂ ਕੇ ਲੈਣ ਜੋ ਤੇਰਾ ਜਿਨ੍ਹਾਂ ਨੇ ਇਸ ਮੈਲ ਤੋਂ ਆਪਣੇ ਆਪ ਨੂੰ ਦੂਰ ਕੀਤਾ ਆਪਣੇ ਮਨ ਤੇ ਤਨ ਦੇ ਉੱਤੇ ਨਾਮ ਰੂਪੀ ਸੁੰਦਰ ਚੋਲਾ ਪਹਿਨੇ ਨਾਮ ਰੂਪੀ ਸੁੰਦਰ ਡਰੈਸ ਪਾਈ ਹੈ ਫਿਰ ਦੁਨਿਆਵੀ ਕੱਪੜੇ ਮੈਲੇ ਹੋ ਜਾਂਦੇ ਹਨ ਇਹਨਾਂ ਦੇ ਰੰਗ ਵੀ ਫਿੱਕੇ ਪੈ ਜਾਂਦੇ ਹੈ ਕੁਝ ਸਮੇਂ ਦੇ ਬਾਅਦ ਕੱਪੜਿਆਂ ਦਾ ਸੁਹੱਪਣ ਇਹ ਨਹੀਂ ਰਹਿੰਦਾ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਪਰ ਹਜ਼ੂਰ ਫਰਮਾਉਂਦੇ ਹਨ ਜਿਸ ਇਨਸਾਨ ਨੇ ਨਾਮ ਰੂਪੀ ਸੱਚਾ ਕੱਪੜਾ ਪਾ ਲਿਆ ਜਿਸ ਇਨਸਾਨ ਨੇ ਨਾਮ ਰੂਪੀ ਆਪਣੀ ਡਿਊਟੀ ਦੇ ਸੁਹਾਪਣ ਬਣਾਇਆ ਹੈ ਮੈਂ ਉਸ ਤੋਂ ਕੁਰਬਾਨ ਜਾਂਦਾ ਇਹ ਰੰਗ ਸਭ ਤੋਂ ਸ੍ਰੇਸ਼ਟ ਹੈ ਮਾਇਆ ਦੇ ਰੰਗ ਵੀ ਫਿੱਕੇ ਪੈ ਜਾਂਦੇ ਹਕੂਮਤ ਦੇ ਰੰਗ ਵੀ ਮੱਧਮ ਪੈ ਜਾਂਦੇ ਪਰ ਜੋ ਸੱਚਾ ਰੰਗ ਹੈ ਇਹ ਕਦੇ ਫਿੱਕਾ ਨਹੀਂ ਪੈ ਲਾਲ ਰੰਗ ਤਿਸ ਕੋ ਲਗਾ ਜਿਸ ਕੇਵਡ ਭਾਗਾ ਮੈਲਾ ਕਦੇ ਨਾ ਹੋਵੇ ਨਹਿ ਲਾ ਕੇ ਦਾ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾਮ ਮਜੀਠ ਆਪਣੇ ਮਨ ਦੇ ਉੱਤੇ ਮਜੀਠ ਰੰਗ ਚੜਾ ਹੋਰ ਸਾਰੇ ਰੰਗ ਕਲਰ ਜਿਹੜੇ ਹਨ ਆਸਤਾ ਆਸਤਾ ਫਿੱਕੇ ਪੈ ਜਾਂਦੇ ਹਨ ਪਰ ਮਜੀਠ ਦਾ ਰੰਗ ਐਸਾ ਹੁੰਦਾ ਹੈ ਉਹਨੂੰ ਜਿਉਂ ਜਿਉਂ ਧੋਵੋ ਤਿਉਂ ਤਿਉਂ ਨਿਖਰਦਾ ਹੈ ਇਸੇ ਤਰ੍ਹਾਂ ਨਾਮ ਰੂਪੀ ਜਿਹੜਾ ਮਜੀਠਾ ਚੋਲਾ ਹੈ ਰੰਗ ਹੈ ਇਹ ਕਦੇ ਫਿੱਕਾ ਨਹੀਂ ਪੈ ਚਾਹੇ ਮੁਸੀਬਤ ਆ ਜਾਏ ਦੁੱਖ ਆ ਜਾਏ ਸੁੱਖ ਆ ਜਾਏ ਪਰ ਪੈਰੀ ਸਾਧ ਸੰਗਤ ਦੁੱਖਾਂ ਸੁੱਖਾਂ ਦੇ ਰੰਗ ਵਿੱਚ ਕਈ ਵਾਰੀ ਇਨਸਾਨ ਘਾਬਰ ਜਾਂਦਾ ਪਰ ਜਿਸ ਵੇਲੇ ਨਾਮ ਰੂਪੀ ਗੁਰੂ ਦੇ ਪਿਆਰ ਦਾ ਰੰਗ ਚੜ ਜਾਂਦਾ ਫਿਰ ਕਾਬਰ ਮੁੱਕ ਜਾਂਦੀ ਚਾਹੇ ਆਰੇ ਹੇਠਾਂ ਬਹਿਣਾ ਪੈ ਜਾਏ ਭਾਈ ਮਤੀ ਦਾਸ ਨੂੰ ਫਿਰ ਉਹ ਰੰਗ ਫਿੱਕਾ ਨਹੀਂ ਪੈਂਦਾ ਭਾਈ ਮਨੀ ਸਿੰਘ ਸਾਹਿਬ ਬੰਦ ਬੰਦ ਕਟਾਉਂਦੇ ਹਨ ਸਿੱਖੀ ਦਾ ਰੰਗ ਕਦੇ ਵੀ ਮੱਧਮ ਨਹੀਂ ਹੋਇਆ ਰੋਜ਼ ਅਰਦਾਸ ਕਰਦੇ ਹਾਂ ਗੁਰੂ ਕੇ ਸਿੱਖ ਸਿੱਖੀ ਵਾਸਤੇ ਚਰਖੜੀਆਂ ਤੇ ਛੱਡ ਗਏ ਬੰਦ ਬੰਦ ਕਟਵਾਇਆ ਪੁੱਠੀਆਂ ਖਲਾਂ ਨਹਾਈਆਂ ਇੱਥੇ ਹੀ ਬਸ ਨਹੀਂ ਨਾਲ ਮਾਤਾਵਾਂ ਭੈਣਾਂ ਦੀ ਵੀ ਆਪਾਂ ਰੋਜ਼ ਅਰਦਾਸ ਕਰਦੇ ਹਾਂ ਜਿਨ੍ਹਾਂ ਬੀਬੀਆਂ ਨੇ ਜਿਨ੍ਹਾਂ ਭੈਣਾਂ ਨੇ ਮੀਰ ਮੰਨੂ ਦੀ ਜੇਲ੍ਹ ਵਿੱਚ ਲਾਹੌਰ ਦੀ ਜੇਲ੍ਹ ਉਹ ਜੇਲ੍ਹ ਮੈਂ ਵੇਖੀ ਪਾਰਟੀਸ਼ਨ ਤੋਂ ਪਹਿਲਾਂ ਜਿੱਥੇ ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ
ਜਿੱਥੇ ਗੁਰੂ ਕੀ ਬੱਚੀਆਂ ਨੂੰ ਕੈਦ ਕੀਤਾ ਸੀ, ਉਸ ਗੁਰਦੁਆਰੇ ਦਾ ਨਾਮ ਸੀ ਸ਼ਹੀਦ ਗੰਜ। ਡੇਰਾ ਸਾਹਿਬ ਵੀ ਗੁਰਦੁਆਰਾ ਪੰਜਵੇਂ ਪਾਤਸ਼ਾਹ ਜੀ ਦਾ ਤੁਸੀਂ ਵੀ ਦਰਸ਼ਨ ਕੀਤੇ ਹੋਣਗੇ, ਪਰ ਗੁਰਦੁਆਰਾ ਸ਼ਹੀਦ ਗੰਜ ਜੋ ਸੀ ਉਹ ਜਗ੍ਹਾ ਸੀ ਜਿੱਥੇ ਸਿੱਖਾਂ ਤੇ ਜ਼ੁਲਮ ਹੁੰਦਾ ਸੀ, ਸਿੱਖਾਂ ਨੂੰ ਕਤਲ ਕਰਕੇ ਖੂਹਾਂ ਵਿੱਚ ਸਿੱਟਿਆ ਜਾਂਦਾ ਸੀ। ਤੋ ਜਦੋਂ ਪੜਚੋਲ ਹੋਈ ਸਨ 35-36 ਦੀ ਗੱਲ ਹੈ, ਤੋ ਉਹਨਾਂ ਖੂਹਾਂ ਵਿੱਚੋਂ ਸਿੱਖਾਂ ਦੀਆਂ ਹੱਡੀਆਂ ਨਿਕਲੀਆਂ, ਕਿਰਪਾਨਾਂ ਨਿਕਲੀਆਂ, ਉਹ ਜੋ ਪੱਥਰ ਗਰਭਵਤੀ ਭੈਣਾਂ ਦੇ ਪੇਟ ਤੇ ਰੱਖੇ ਜਾਂਦੇ ਸਨ ਉਹ ਵੀ ਨਿਕਲੇ, ਬੜੇ ਬੜੇ ਬੋਝ। ਪਰ ਮੀਰ ਮਨੂ ਦੀ ਜੇਲ ਵਿਚ ਭੈਣਾਂ ਨੇ ਬੱਚੀਆਂ ਨੇ ਸਿੱਖੀ ਸਿਦਕ ਨਹੀਂ ਹਾਰਿਆ, ਉਹਨਾਂ ਭੈਣਾਂ ਦੀ ਰੋਜ਼ ਅਰਦਾਸ ਹੁੰਦੀ, ਮਾਤਾਵਾਂ ਭੈਣਾਂ ਬੱਚੀਆਂ ਅੱਗੇ ਬੇਨਤੀ, ਸਿੱਖੀ ਸਭ ਤੋਂ ਉੱਚਾ ਪਦਾਰਥ ਹੈ। ਤੱਕ ਲੋ ਸਵਾ ਸਵਾ ਮਣ ਪੀਸਣਾ, ਰੋਜ਼ ਪੀਸਣਾ, ਸਵਾ ਮਣ ਦਾਣੇ ਚੱਕੀ ਰੋਜ਼ ਪੀਸਣੀ, ਫਿਰ ਰੋਟੀ ਰਜਵੀ ਨਹੀਂ ਮਿਲਣੀ, ਖੰਨੀ ਖੰਨੀ ਰੋਟੀ ਦੇ ਗੁਜ਼ਾਰ। ਖੰਨੀ ਕਹਿੰਦੇ ਰੋਟੀ ਦਾ ਚੌਥਾ ਹਿੱਸਾ। ਫਿਰ ਇੱਥੇ ਹੀ ਬਸ ਨਹੀਂ, ਆਪਣੇ ਬੱਚਿਆਂ ਨੂੰ ਜ਼ਾਲਮਾਂ ਨੇ ਗੋਦ ਚ ਬੱਚਾ ਪਿਆ ਹੈ ਉਹਨੂੰ ਖਿੱਚ ਕੇ ਤੇ ਉਹਨੂੰ ਟੋਟੇ ਕਰਦੇ, ਨੇਜ਼ਿਆਂ ਤੇ ਟੰਗਾ ਦੇ ਤੇ ਕਹਿਣਾ ਹੁਣ ਇਮਾਨ ਮੰਨ ਲਓ, ਮੁਸਲਮਾਨ ਬਣ ਜਾਓ। ਪਰ ਉਹਨਾਂ ਭੈਣਾਂ ਨੇ ਬੱਚਿਆਂ ਨੂੰ ਕੁਰਬਾਨ ਕਰਾਇਆ ਪਰ ਸਿੱਖੀ ਨਹੀਂ ਛੱਡੀ। ਐਸਾ ਰੰਗ ਚੜਿਆ ਸਿੱਖੀ ਦਾ ਏਡੀਆਂ ਮੁਸੀਬਤਾਂ ਵਿੱਚ, ਜਿਹਨੂੰ ਚੜ ਗਿਆ ਹਜ਼ੂਰ ਕਹਿੰਦੇ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾਉ ਮਜੀਠ, ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਉਹ ਰੰਗ ਕਦੇ ਫਿੱਕਾ ਨਹੀਂ। ਦੁਨੀਆਂ ਜਿੱਥੇ ਤੱਕ ਰਹੇ ਉਹਨਾਂ ਸ਼ਹੀਦਾਂ ਦੀਆਂ ਯਾਦਾਂ, ਉਹਨਾਂ ਦਾ ਪਿਆਰ ਦਾ ਰੰਗ ਸਦਾ ਚਮਕਦਾ ਰਹੇਗਾ। ਜਿਨਕੇ ਚੋਲੇ ਰਤੜੇ ਪਿਆਰੇ ਕੰਨ ਤਿਨਾ ਕੇ ਪਾਸ ਧੂੜ ਤਿਨਾ ਕੀ ਜੇ ਮਿਲੇ, ਹਜ਼ੂਰ ਕਹਿੰਦੇ ਮੈਂ ਉਹਨਾਂ ਦੇ ਚਰਨਾਂ ਦੀ ਧੂੜੀ ਲੈਂਦਾ, ਉਹ ਨਾਨੇ ਕੀ ਅਰਦਾਸ। ਆਪੇ ਸਾਜੇ ਆਪੇ ਰੰਗੇ ਆਪੇ ਨਜ਼ਰ ਕਰੇ, ਨਾਨਕ ਕਾਮਣ ਕੰਤੇ ਪਾਵੇ ਆਪੇ ਹੀ। ਆਓ ਨਾਮ ਜਪਣ ਵਾਲੇ ਨਾਮ ਦਾ ਰੰਗ ਚੜਿਆ, ਜਿਨ੍ਹਾਂ ਦੇ ਅੰਦਰ ਗੁਰੂ ਦਾ ਪਿਆਰ ਆਇਆ ਹੈ, ਅੰਦਰ ਲਗਨ ਆਈ ਹੈ, ਫਿਰ ਉਹ ਲਗਨ ਵਿੱਚ ਆਪਣਾ ਜੀਵਨ ਬਤੀਤ ਕਰਦੇ ਹਨ। ਚਾਹੇ ਕੈਸਾ ਵੀ ਸਮਾਜ ਹੈ, ਤੋ ਇਸੇ ਤਰ੍ਹਾਂ ਰਾਣੀ ਤਾਰਾ ਸੀ ਰਾਜੇ ਹਰੀਸ਼ ਚੰਦਰ ਦੇ ਘਰ ਵਾਲੀ, ਉਹਦੇ ਅੰਦਰ ਵੀ ਲਗਨ ਸੀ, ਉਹਦੇ ਮਨ ਤੇ ਵੀ ਪਿਆਰ ਦਾ ਰੰਗ ਚੜਿਆ ਸੀ। ਫਿਰ ਰਾਣੀ ਤਾਰਾ ਰੋਜ਼ ਨਿਤਨੇਮ ਕੀ ਕਰਦੀ ਸੀ, ਰਾਣੀ ਤਾਰਾ ਕੀ ਆਪਣਾ ਜਪ ਤਪ ਕਰਦੀ ਸੀ, ਤੋ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ ਆਓ ਸਰਵ ਕਰੋ।

ਔਰ ਰਾਣੀ ਦਿਸ ਨਾ ਵੀ ਮਨ ਵਿਚ ਵਰਤ ਗਈ ਹੈ। ਪਿਆਰੀ ਸਾਧ ਸੰਗਤ, ਰਾਜੇ ਦੇ ਮਨ ਵਿਚ ਰਾਣੀ ਦੇ ਮੁਤਲਕ ਚੰਗੇ ਖਿਆਲ ਵੀ ਆਉਣ ਲੱਗ ਹੈ, ਮੰਦੇ ਵੀ ਆਉਣ ਲੱਗ। ਰਾਣੀ ਦਾ ਮੇਰੇ ਨਾਲ ਪਿਆਰ ਤਾਂ ਬੜਾ ਹੈ, ਪਰ ਅੱਧੀ ਰਾਤੀ ਰਾਣੀ ਦਾ ਮਹਿਲ ਵਿਚੋਂ ਗੈਰ ਹਾਜ਼ਰ ਹੋਣਾ, ਇਹ ਤਾਂ ਮੈਨੂੰ ਧੋਖਾ ਦਿੰਦੀ। ਇਹਨਾਂ ਸੋਚਾਂ ਤੇ ਦਲੀਲਾਂ ਰਾਜਾ ਆਪਣੇ ਪਲੰਗ ਤੇ ਬੈਠਾ ਲੇਟ ਗਿਆ, ਨੀਂਦ ਆ ਗਈ। ਦਿਨ ਚੜ੍ਹਿਆ, ਜੋ ਰਾਜੇ ਨੇ ਅੱਖਾਂ ਖੋਲੀਆਂ ਕੀ ਤੱਕਿਆ, ਰਾਣੀ ਆਪਣੇ ਪਲੰਗ ਤੇ ਲੇਟੀ ਹੋਈ। ਰਾਜੇ ਨੇ ਆਵਾਜ਼ ਦਿੱਤੀ, ਰਾਣੀਏ ਉੱਠ। ਰਾਣੀ ਉੱਠੀ, ਰਾਜਨ ਹੁਕਮ ਕਰੋ। ਰਾਜੇ ਨੇ ਪਹਿਲਾ ਸਵਾਲ ਕੀਤਾ ਰਾਣੀ ਤੇ ਕਿ ਰਾਣੀਏ ਸੱਚ ਦੱਸ, ਤੂੰ ਰਾਤੀ ਕਿੱਥੇ ਗਈ ਸੀ? ਅੱਧੀ ਰਾਤ ਤੂੰ ਗੈਰ ਹਾਜ਼ਰ ਸੀ, ਕਿੱਥੇ ਗਈ ਸੀ? ਰਾਣੀ ਸੋਚਣ ਲੱਗੀ, ਜੇ ਮੈਂ ਸੱਚ ਦੱਸਦੀ ਹਾਂ ਤਾਂ ਜਿੱਥੇ ਮੈਂ ਰੋਜ਼ ਜਾਂਦੀ ਹਾਂ, ਹੋ ਸਕਦਾ ਹੈ ਰਾਜਾ ਰੁਕਾਵਟ ਪਾ ਦੇਵੇ। ਤਾਂ ਰਾਣੀ ਰੋਜ਼ ਕਿੱਥੇ ਜਾਂਦੀ ਸੀ? ਭਾਈ ਸਾਹਿਬ ਜੀ ਲਿਖਦੇ, ਸਾਧ ਸੰਗਤ ਮਿਲ ਗਾਮ ਦੇ, ਰਾਤੀ ਜਾਏ ਸੁਣੇ ਗੁਰੂ। ਰੋਜ਼ ਸਤਸੰਗ ਵੀ ਜਾਂਦੀ ਸੀ, ਮਹਾਂਪੁਰਸ਼ਾਂ ਦੀ ਸੰਗਤ ਰਾਤ ਨੂੰ ਜਾਂਦੀ ਸੀ, ਰੋਜ਼ ਡੇਲੀ ਨਿਤਨੇਮ ਬਣਿਆ ਹੋਇਆ ਸੀ, ਚਾਹੇ ਮੀਂਹ ਹੋਵੇ ਚਾਹੇ ਹਨੇਰੀ, ਕੈਸਾ ਵੀ ਵੈਦਰ ਕਿਉਂ ਨਾ ਹੋਵੇ, ਰਾਣੀ ਤਾਰਾ ਰੋਜ਼ ਨਿਤਨੇਮ ਨਾਲ ਜਾਂਦੀ ਸੀ। ਸੋਚਿਆ, ਜੇ ਸੱਚ ਬੋਲਦੀ ਤਾਂ ਹੋ ਸਕਦਾ ਹੈ ਰਾਜਾ ਸਤਸੰਗ ਤੋਂ ਰੋਕ ਦੇਵੇ, ਪਰ ਮੇਰੇ ਤੇ ਪ੍ਰਾਣਾ ਦਾ ਆਧਾਰ ਹੈ ਸਤਸੰਗ, ਮੇਰੇ ਜੀਵਨ ਦਾ ਨਿਸ਼ਾਨਾ ਹੈ ਗੁਰੂ ਦੀ ਬਾਣੀ। ਰੋਟੀ ਮਿਲੇ ਚਾਹੇ ਨਾ ਮਿਲੇ, ਪਰ ਮੈਂ ਸਤਸੰਗ ਤੋਂ ਬਗੈਰ ਨਹੀਂ ਰਹਿ ਸਕਦਾ। ਇਹ ਪਿਆਰ ਦੀ ਨਿਸ਼ਾਨੀ ਹੈ, ਇਹ ਪਿਆਰ ਹੈ। ਰਾਣੀ ਸੋਚ, ਰਾਜੇ ਨੇ ਫਿਰ ਕਿਹਾ, ਰਾਣੀ ਬੋਲ, ਤੂੰ ਰਾਤੀ ਕਿੱਥੇ ਗਈ ਸੀ? ਜੇ ਝੂਠ ਬੋਲਦੀ ਆ ਤਾਂ ਪਤੀ ਪਰਮੇਸ਼ਰ ਹੈ, ਇਸਤਰੀ ਵਾਸਤੇ ਦੁਨੀਆਦਾਰੀ ਦਾ ਸਭ ਤੋਂ ਵੱਡਾ ਰਿਸ਼ਤਾ ਪਤੀ ਹੈ। ਜੇ ਸੱਚ ਬੋਲਦੀ ਆ ਤਾਂ ਸਤਸੰਗ ਤੋਂ ਵਿਛੜਦੀ। ਪਰ ਰਾਣੀ ਨੇ ਸੋਚਿਆ, ਮੇਰਾ ਜੀਵਨ ਸਤਸੰਗ, ਜਿਸ ਤਰ੍ਹਾਂ ਮੱਛੀ ਪਾਣੀ ਤੋਂ ਬਗੈਰ ਨਹੀਂ ਰਹਿ ਸਕਦੀ, ਸਤਸੰਗੀ ਸਤਸੰਗ ਤੋਂ ਬਗੈਰ ਨਹੀਂ ਰਹਿ ਸਕਦਾ।

ਜਿਸ ਤਰ੍ਹਾਂ ਮੱਛੀ ਦਾ ਪਾਣੀ ਨਾਲ ਪਿਆਰ ਹੈ, ਸਿੱਖ ਦਾ ਗੁਰੂ ਨਾਲ ਪਿਆਰ, ਪ੍ਰੇਮੀ ਦਾ ਨਿਤਨੇਮੀ ਦਾ ਸਤਸੰਗ ਨਾਲ ਪਿਆਰ ਹੈ, ਸਤਸੰਗ ਨਾਲ। ਕਬੀਰ ਜੀ ਨੂੰ ਇੱਕ ਵਾਰੀ ਅਕਾਲ ਪੁਰਖ ਨੇ ਆਪਣੇ ਦੇਵ ਕਣ ਭੇਜੇ। ਕਬੀਰ ਜੀ ਕਹਿਣ ਲੱਗੇ ਕਿੱਥੇ ਜਾਣਾ ਹੈ? ਦੇਵਗਣ ਕਹਿਣ ਲੱਗੇ ਸੱਚਖੰਡ ਵਿੱਚ ਜਾਣਾ, ਤੁਹਾਨੂੰ ਨਿਰੰਕਾਰ ਨੇ ਬੁਲਾਇਆ। ਕਹਿਣ ਲੱਗੇ ਸੱਚਖੰਡ ਨਿਰੰਕਾਰ ਰਹਿੰਦਾ ਉੱਥੇ? ਹਾਂਜੀ। ਕਬੀਰ ਜੀ ਨੇ ਕਿਹਾ ਭਲਾ ਇਹ ਦੱਸੋ ਬਈ ਉੱਥੇ ਸਤਸੰਗ ਵੀ ਹੁੰਦਾ ਕਿ ਨਹੀਂ? ਆਖੋ ਸ੍ਰੀ ਵਾਹਿਗੁਰੂ। ਦੇਵਗਣ ਕਹਿਣ ਲੱਗੇ ਭਗਤ ਜੀ ਉੱਥੇ ਤਾਂ ਸੱਚਖੰਡ ਵਸੇ ਨਿਰੰਕਾਰ ਬੈਠਾ ਹੈ, ਉੱਥੇ ਸਤਸੰਗ ਨਹੀਂ ਹੁੰਦਾ। ਤਾਂ ਕਬੀਰ ਜੀ ਨੇ ਕਿਹਾ ਮੈਂ ਨਹੀਂ ਜਾਣਾ। ਆਖੋ ਸ੍ਰੀ ਵਾਹਿਗੁਰੂ। ਦੇਵਗਣ ਨੇ ਕਿਹਾ ਕਬੀਰ ਜੀ ਇਹ ਕੀ ਕਰ ਰਹੇ ਹੋ ਤੁਸੀਂ? ਭਗਵਾਨ ਨੇ ਬੁਲਾਵਾ ਭੇਜਿਆ ਹੈ, ਮੇਰੇ ਭਗਤ ਨੂੰ ਵੈਕੁੰਠਾਂ ਵਿੱਚ ਵੀ ਲੈ ਜਾਓ, ਮੇਰੇ ਕੋਲ ਵੀ ਲਿਆਓ, ਤੇ ਤੁਸੀਂ ਜਵਾਬ, ਲੋਕੀ ਤਾਂ ਵੈਕੁੰਠਾਂ ਨੂੰ ਤਰਸਦੇ ਹਨ, ਤੇ ਤੁਸੀਂ ਜਵਾਬ ਦਿੱਤਾ ਹੈ। ਤਾਂ ਕਬੀਰ ਜੀ ਨੇ ਕੀ ਕਿਹਾ? ਰਾਮ ਬੁਲਾਵਾ ਭੇਜਿਆ, ਦੀਆ ਕਬੀਰਾ ਰੋਏ। ਕਬੀਰ ਜੀ ਰੋਣ ਲੱਗ ਪਏ। ਭਗਤ ਜੀ ਰੋਂਦੇ ਕਿਉਂ ਹੋ? ਤਾਂ ਕਬੀਰ ਜੀ ਨੇ ਕਿਹਾ ਰਾਮ ਬੁਲਾਵਾ ਭੇਜਿਆ, ਦੀਆ ਕਬੀਰਾ ਰੋਏ, ਕਿਆ ਕਰੂੰ ਤੇਰੇ ਵੈਕੁੰਠ ਕੋ ਜਾਂ ਸਾਧ ਸੰਗਤ ਨਹੀਂ ਹੋਏ। ਮੈਨੂੰ ਉਸ ਵੈਕੁੰਠ ਦੀ ਲੋੜ ਨਹੀਂ ਹੈ ਜਿੱਥੇ ਸਤਸੰਗ ਕਿਸੇ ਮਹਾਂਪੁਰਸ਼ ਦੀ ਸੰਗਤ ਨਹੀਂ। ਸੰਗਤ ਦੇ ਅੰਦਰ ਬਖਸ਼ਿਸ਼ ਮਿਲਦੀ, ਸ਼ਾਂਤੀ ਮਿਲਦੀ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬਚਨ ਕਰਦੇ ਸਨ, 52 ਚੰਦਨ ਜੋ ਹੁੰਦਾ ਹੈ ਨਾ ਉਹ ਬੜਾ ਠੰਡਾ, ਜਿਹੜਾ ਚੰਦਨ ਅਸੀਂ ਯੂਜ਼ ਕਰਦੇ ਹਾਂ ਨਾ ਇਹ ਉਸ 52 ਚੰਦਨ ਦੀ ਖੁਸ਼ਬੂ ਨਾਲ ਚੰਦਨ ਬਣੇ। ਜੋ 52 ਚੰਦਨ ਹੁੰਦਾ ਉਹ ਧਰਤੀ ਤੋਂ 52 ਉਂਗਲ ਉੱਚਾ, ਆਸੇ ਪਾਸੇ ਉਹਦੇ ਸਭ ਉਹਨੂੰ ਲਪੇਟ ਕੇ ਉਹਦੀ ਖੁਸ਼ਬੂ ਦੇ ਵਿੱਚ ਮਸਤ ਰਹਿੰਦੇ। ਜੋ ਅਸੀਂ ਚੰਦਨ ਵਰਤਦੇ ਹਾਂ ਇਹ ਉਸ 52 ਚੰਦਨ ਦੀ ਖੁਸ਼ਬੂ ਨਾਲ ਚੰਦਨ ਬਣੇ। ਇਹ ਵੀ ਬੜਾ ਠੰਡਾ ਹੁੰਦਾ। ਗਰਮੀਆਂ ਚ ਪੰਜਾਬ ਹੀ ਜਾਓ, ਲੋਕੀ ਸੰਦਲ ਦਾ ਸ਼ਰਬਤ, ਚੰਦਨ ਦਾ ਸ਼ਰਬਤ ਪੀਂਦੇ ਆ, ਪਿਆਸ ਬੁੱਝ ਜਾਂਦੀ। ਪਰ ਜੋ 52 ਚੰਦਨ ਹੈ ਧਰਮ ਗ੍ਰੰਥਾਂ ਵਿੱਚ ਲਿਖਿਆ ਹੈ ਉਹਦੇ ਅੰਦਰ ਇਤਨੀ ਠੰਡ ਹੁੰਦੀ ਹੈ ਵੀ ਉਸ ਚੰਦਨ ਦੀ ਇੱਕ ਚੁਟਕੀ ਸੜਦੇ ਬਲਦੇ ਤੇਲ ਚ ਪਾ ਦਿਓ ਨਾ, ਤੇਲ ਠੰਡਾ ਹੋ ਜਾਂਦਾ, ਇਤਨੀ ਸੀ। ਤੋ ਇੱਕ ਵਾਰੀ 52 ਚੰਦਨ ਨੂੰ ਵੀ ਹੰਕਾਰ ਹੋ ਗਿਆ ਸੀ ਕਿ ਮੇਰੇ ਵਰਗਾ ਠੰਡਾ ਕੌਣ ਹੈ, ਇੱਕ ਚੁਟਕੀ ਨਾਲ ਸੜਦਾ ਬਲਦਾ ਤੇਲ ਠੰਡਾ ਹੋ ਜਾਂਦਾ। ਤੋ ਕਿਸੇ ਮਹਾਂਪੁਰਸ਼ ਨੇ ਕਿਹਾ ਵੀ ਚੰਦਨ ਹੰਕਾਰ ਨਾ ਕਰ, ਤੇਰੇ ਅੰਦਰ ਵੀ ਸੀਤਲਤਾ ਹੈ ਪਰ ਤੇਰੇ ਨਾਲੋਂ ਹਜ਼ਾਰਾਂ ਗੁਣਾ ਸੀਤਲਤਾ ਹੋਰ ਜਗ੍ਹਾ ਤੇ ਹੈ। ਉਹ ਕਿਹੜੀ ਜਗ੍ਹਾ ਹੈ? ਤੋ ਲਿਖਿਆ ਰੇ ਚੰਦਨ ਗਰਵੇ ਕਹਾ ਹਉ ਹੀ ਸੀਤਲ ਅੰਗ, ਤੁਝ ਤੇ ਸੀਤਲ ਸੌ ਗੁਣਾ ਸੰਤੋ ਕਾ ਸਤਸੰਗ। ਇੱਥੇ ਮਹਾਂਪੁਰਸ਼ ਬੈਠੇ, ਉਹ ਜਗ੍ਹਾ ਤੇ ਬੜੀ ਠੰਡ ਹੈ, ਬੜਾ ਆਨੰਦ ਹੈ। ਰਾਣੀ ਤਾਰਾ ਨੇ ਸੋਚਿਆ ਜੇ ਸੱਚ ਬੋਲਦੀ ਆ ਉਸ ਆਨੰਦ ਤੋਂ ਵਾਂਝੀ ਰਹਿ ਜਾਵਾਂਗੀ, ਪਰ ਮੇਰਾ ਤੋ ਜੀਵਨ ਹੈ ਸਤਸੰਗ, ਤੇ ਜੇ ਝੂਠ ਬੋਲਦੀ ਆ ਤਾਂ ਪਤੀ ਪਰਮੇਸ਼ਰ ਹੈ, ਦੁਨੀਆਦਾਰੀ ਦਾ ਰਿਸ਼ਤਾ ਹੈ। ਰਾਜੇ ਨੇ ਫਿਰ ਕਿਹਾ ਰਾਣੀਏ ਬੋਲਦੀ ਕਿਉਂ ਨੀ, ਤੂੰ ਰਾਤੀ ਕਿੱਥੇ ਗਈ ਸੈ? ਰਾਣੀ ਤਾਰਾ ਨੇ ਸੋਚਿਆ ਮਨ ਦੁਨੀਆਦਾਰੀ ਨਾਲੋਂ ਤੇ ਅੱਜ ਵੀ ਟੁੱਟੀ ਤੇ ਕੱਲ ਵੀ ਟੁੱਟੀ, ਪਰ ਮੇਰੀ ਵਾਹਿਗੁਰੂ ਨਾਲੋਂ ਨਾ ਟੁੱਟੀ। ਜੇ ਵਾਹਿਗੁਰੂ ਨਾਲ ਬਣ ਆਏਗੀ ਤਾਂ ਦੁਨੀਆਂ ਨਾਲ ਵੀ ਬਣ ਆਏਗੀ। ਬਾਬਾ ਜੀ ਬਚਨ ਕਰਦੇ ਸਨ ਇੱਕ ਨੂੰ ਮਿੱਤਰ ਬਣਾ ਲੈ ਸਾਰੀ ਦੁਨੀਆਂ ਮਿੱਤਰ ਬਣ ਜਾਏ, ਜਾਂ ਕਾ ਮੀਤ ਸਾਜਨ ਹੈ ਸਨ।

ਇੱਕ ਸੱਜਣ ਸਭ ਸੱਜਣ, ਇੱਕ ਨੂੰ ਸੱਜਣ ਬਣਾ ਲੈ ਸਾਰੀ ਦੁਨੀਆਂ, ਇੱਕ ਵੱਲ ਪਿੱਠ ਕਰ ਲਏਗਾ ਦੁਨੀਆਂ ਵੈਰੀ ਬਣ ਜਾਏ। ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ ਸਭ। ਤੋ ਰਾਣੀ ਤਾਰਾ ਨੇ ਸੋਚਿਆ ਮੇਰੀ ਗੁਰੂ ਨਾਲੋਂ ਨਾ ਟੁੱਟ। ਰਾਜੇ ਨੇ ਪੁੱਛਿਆ ਰਾਣੀ ਇਹ ਕਿੱਥੇ ਗਈ ਸੈ, ਕਹਿਣ ਲੱਗੀ ਕਿਧਰੇ ਵੀ ਨਹੀਂ ਗਈ, ਆਖੋ ਸ੍ਰੀ ਵਾਹਿਗੁਰੂ। ਰਾਜਾ ਖਾਮੋਸ਼ ਹੋ ਗਿਆ। ਦਿਨ ਚੜਿਆ ਕਚਹਿਰੀ ਚਲਾ ਗਿਆ, ਰਾਤ ਪਈ ਵਾਪਸ। ਪ੍ਰਸਾਦ ਪਾਣੀ ਛੱਡ ਕੇ ਰਾਜਾ ਫੁੱਲਾਂ ਦੀ ਸੇਜਾ ਉੱਤੇ ਆਰਾਮ ਕਰ ਰਿਹਾ, ਤੇ ਰਾਣੀ ਤਾਰਾ ਪਤੀ ਜਾਣ ਕੇ ਮੁੱਠੀ ਚਾਪੀ ਕਰ ਰਹੀ। ਤੇ ਇਸ ਉਡੀਕ ਵਿਚ ਵੀ ਹੈ ਵੀ ਰਾਜਾ ਸੌ ਜਾਏ ਤੇ ਮੈਂ ਸਤਸੰਗ ਵਿਚ ਪਹੁੰਚਾ। ਪਰ ਅੱਜ ਰਾਜੇ ਨੇ ਵੀ ਸੋਚਿਆ ਵੀ ਮਨਾ ਸੌਣਾ ਨਹੀਂ, ਵੇਖਣਾ ਰਾਣੀ ਜਾਂਦੀ ਕਿੱਥੇ। ਰਾਜੇ ਨੇ ਅੱਖਾਂ ਬੰਦ ਕਰਕੇ ਘੁਰਾੜੇ ਮਾਰਨੇ ਸ਼ੁਰੂ ਕਰ ਦਿੱਤੇ, ਬਨਾਵਟੀ ਘੁਰਾੜੇ। ਓਲੀ ਪਾੜੀ ਰਾਣੀ ਨੇ ਸੋਚਿਆ ਮਨਾ ਰਾਜਾ ਤਾਂ ਸੌ ਗਿਆ ਹੈ, ਉੱਠ ਜਿੱਥੇ ਅੰਮ੍ਰਿਤ ਵਸ ਰਿਹਾ ਹੈ ਉੱਥੇ ਪਹੁੰਚੀ। ਰਾਣੀ ਤਾਰਾ ਉੱਠੀ, ਖੜਾਵਾਂ ਪਾਈਆਂ, ਚੋਰ ਦਰਵਾਜ਼ੇ ਥਾਣੀ ਬਾਹਰ ਨਿਕਲ ਗਈ। ਫਿਰ ਰਾਜਾ ਤਾਂ ਜਾਗਦਾ ਹੀ ਪਿਆ ਸੀ, ਹੋਰ ਤੁਰਾਤੀ ਉੱਠ ਕੇ ਪਿੱਛੇ ਚਲਿਆ ਤਰਲ ਜੁਹਾਣੀ। ਅੱਧੀ ਰਾਤ ਦਾ ਸਮਾਂ ਹੈ, ਅੱਗੇ ਅੱਗੇ ਰਾਣੀ ਜਾ ਰਹੀ ਹੈ, ਪਿੱਛੇ ਪਿੱਛੇ ਰਾਜਾ। ਰਾਜਾ ਸੋਚਦਾ ਮਨਾ ਰਾਣੀ ਨੂੰ ਡਰ ਵੀ ਨਹੀਂ ਲੱਗਦਾ, ਇਹਦੇ ਅੰਦਰ ਭੈ ਹੀ ਨਹੀਂ, ਕੱਲੀ ਤੁਰੀ ਜਾਂਦੀ। ਪਰ ਡਰ ਤਾਂ ਉਸ ਨੂੰ ਲੱਗਦਾ ਹੈ ਜਿਹਨੇ ਨਿਰਭਉ ਨੂੰ ਨਹੀਂ ਜਪਿਆ, ਉਹਨੂੰ ਭੈ ਜਾਪਦਾ ਹੈ। ਪਰ ਜਿਸ ਨੇ ਨਿਰਭਉ ਵਾਹਿਗੁਰੂ ਨੂੰ ਜਪ ਲਿਆ ਹੈ, ਹਜ਼ੂਰ ਕਹਿੰਦੇ ਨਿਰਭਉ ਜਪੈ ਸਗਲ ਭਉ, ਉਹਦੇ ਸਾਰੇ ਭੈ ਮਿਟ ਜਾਂਦੇ। ਅਸੀਂ ਉਤਨੇ ਤੱਕ ਡਰਦੇ ਰਹਾਂਗੇ ਜਿਤਨੇ ਤੱਕ ਨਿਰਭਉ ਨਿਰੰਕਾਰ ਨਾਲ ਅਸੀਂ ਆਪਣੇ ਆਪ ਨੂੰ ਅਟੈਚ ਨਹੀਂ ਕੀਤਾ। ਜਿਸ ਵੇਲੇ ਉਹਦੇ ਨਾਲ ਸੁਰਤ ਜੜ ਜਾਏਗੀ, ਭੈ ਆਏਗਾ ਹੀ ਨਹੀਂ, ਪਤਾ ਨਹੀਂ ਕਿੱਧਰ ਜਾ ਰਹੀ ਹੈ। ਪਰ ਰਾਣੀ ਕਿੱਥੇ ਪਹੁੰਚੀ? ਜਿਸ ਤਰ੍ਹਾਂ ਪਿਆਰੀ ਸਾਧ ਸੰਗਤ ਹੰਸ ਮਾਨਸਰੋਵਰ ਤੇ ਜਾਂਦੇ ਹਨ, ਇਸੇ ਤਰ੍ਹਾਂ ਜਿਹੜੇ ਗੁਰਮੁਖ ਹਨ ਉਹ ਸਤਸੰਗ ਵੀ ਜਾਂਦੇ। ਕਊਆ ਰੂੜੀ ਤੇ ਜਾ ਕੇ ਬਹਿੰਦਾ, ਕਾਂ ਦਾ ਵਾਸਾ ਰੂੜੀ, ਮਨਮੁਖ ਦਾ ਵਾਸਾ ਕੀ ਹੈ? ਸ਼ਰਾਬ ਖਾਨਾ, ਆਖੋ ਸ੍ਰੀ ਵਾਹਿਗੁਰੂ। ਭੈੜੀਆਂ ਸੰਗਤਾਂ, ਪਰ ਜੋ ਗੁਰਮੁਖ ਹੈ ਉਹ ਸਤਸੰਗ ਰੂਪੀ ਮਾਨਸਰੋਵਰ ਤੇ ਬੈਠ ਕੇ ਤੇ ਆਨੰਦ ਮਾਣ। ਰਾਣੀ ਪੌਤੀ ਸੰਗਤੀ, ਰਾਜੇ ਨੇ ਸੁਖ ਦਾ ਸਾਹ ਲਿਆ ਵੀ ਮਨਾ ਆਈ ਤਾਂ ਚੰਗੀ ਥਾਂ ਤੇ ਹੈ, ਪਰ ਪੁੱਛ ਕੇ ਨਹੀਂ ਆਈ। ਜੇ ਇਸੇ ਤਰ੍ਹਾਂ ਚਲਾ ਗਿਆ ਹੋ ਸਕਦਾ ਸਵੇਰੇ ਰਾਣੀ ਫਿਰ ਮੁਕਰ ਜਾਵੇ। ਰਾਜੇ ਨੇ ਕਿਹਾ ਵੀ ਕੋਈ ਨਿਸ਼ਾਨੀ ਲੈ ਚਲੀ। ਰਾਜੇ ਨੇ ਕੀ ਕੀਤਾ? ਰਾਣੀ ਦੀ ਖੜਾਮ ਚੁੱਕ ਲਈ। ਖੜਾਮ ਜਾਣਦੇ ਹੋ ਨਾ, ਸਾਰਿਆਂ ਨੂੰ ਪਤਾ ਖੜਾਮ ਲੱਕੜ ਦੀ, ਪਰ ਉਹ ਰਾਜੇ ਦੀ ਖੜਾਮ ਸੀ, ਉਹਦੇ ਚ ਹੀਰੇ ਲਾਲ ਵੀ ਜੜੇ ਸਨ। ਰਾਜੇ ਮਹਾਰਾਜਿਆਂ ਦੀ ਖੜਾਮ ਬੜੀ ਬਿਊਟੀਫੁਲ ਸੀ, ਖੂਬਸੂਰਤ ਸੀ। ਹਮਾਤੜ ਕੋਲ ਤਾਂ ਲੱਕੜ ਦੀ ਹੋਵੇਗੀ, ਪਰ ਜੋ ਅਮੀਰ ਆਦਮੀ ਹਨ ਉਹਨਾਂ ਦੀਆਂ ਚੱਪਲਾਂ ਤੇ ਜੋੜੇ ਹੀ ਬੜੇ ਕੀਮਤੀ ਹੁੰਦੇ। ਰਾਣੀ ਸੀ ਰਾਜੇ ਦੇ ਘਰ, ਬੜੀ ਕੀਮਤੀ ਖੜਾਮ। ਰਾਜੇ ਨੇ ਖੜਾਮ ਚੁੱਕ ਲਈ, ਵਾਪਸ ਮਹਿਲਾਂ ਚ ਆਇਆ, ਤਜੋਰੀ ਦਾ ਬੂਹਾ ਖੋਲਿਆ, ਖੜਾਮ ਵਿਚ ਰੱਖੀ, ਦਰਵਾਜ਼ਾ ਬੰਦ ਕੀਤਾ, ਤਾਲਾ ਲਾਇਆ, ਚਾਬੀ ਜੇਬ ਚ ਪਾ ਕੇ ਸੌ ਗਿਆ। ਇਧਰ ਪਿਆਰੀ ਸਾਧ ਸੰਗਤ ਸਤਸੰਗ ਹੋ ਰਿਹਾ ਹੈ, ਗੁਰੂ ਦੀ ਬਾਣੀ ਦਾ ਅੰਮ੍ਰਿਤ ਵਸ। ਜੋ ਗੁਰਬਾਣੀ ਅਸੀਂ ਹੁਣ ਸੁਣ ਰਹੇ ਹਾਂ ਨਾ, ਇਹ ਗੁਰਬਾਣੀ ਸਤਯੁਗ ਵਿਚ ਵੀ ਸੀ। ਰਾਜਾ ਹਰੀਸ਼ ਚੰਦਰ ਸਤਯੁਗ ਵਿਚ ਹੋਏ, ਐਵੇਂ ਨਹੀਂ ਇਸ ਬਾਣੀ ਨੂੰ ਨਿਰੰਕਾਰੀ ਕਿਹਾ, ਕਿਉਂਕਿ ਜਦੋਂ ਤੋਂ ਨਿਰੰਕਾਰ ਦੀ ਹੋਂਦ ਹੋਈ ਹੈ ਇਹ ਬਾਣੀ ਉਸ ਸਮੇਂ ਤੋਂ ਪ੍ਰਗਟ ਹੋਈ ਹੈ। ਤਾਂ ਹੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹਨੂੰ ਨਿਰੰਕਾਰੀ ਬਾਣੀ ਕਿਹਾ। ਕਿਸੇ ਨਾ ਕਿਸੇ ਰੂਪ ਵਿਚ ਇਹ ਬਾਣੀ ਤੁਰਦੀ ਆਈ ਹੈ, ਆਈ ਹੈ। ਤੋ ਪਿਆਰੀ ਸਾਧ ਸੰਗਤ ਸਤਸੰਗ ਦੀ ਸਮਾਪਤੀ ਹੋਈ। ਰਾਣੀ ਨੇ ਸੋਚਿਆ ਮਨਾ
ਛੇਤੀ ਚਲੀਏ ਕਿਧਰੇ ਰਾਜੇ ਨੂੰ ਪਤਾ ਨਾ ਲੱਗ ਜਾਏ ਤੇ ਪਤਾ ਲੱਗ ਗਿਆ ਸਜ਼ਾ ਦੇਵੇਗਾ ਜਾਂ ਇਹ ਸਜ਼ਾ ਦੇ ਦੇਵੇ ਰਾਣੀ ਇਹ ਸਤਸੰਗ ਵਿੱਚ ਨਹੀਂ ਜਾਣਾ ਪਰ ਮੇਰਾ ਤਾਂ ਜੀਵਨ ਰਾਣੀ ਬਾਹਰ ਆਈ ਕੀ ਤੱਕਿਆ ਇੱਕ ਖੜਾਮ ਹੈ ਤੇ ਦੂਜੀ ਕੋਈ ਦੂਜੀ ਖੜਾਮ ਕੋਈ ਨੀ ਰਾਣੀ ਬੜੀ ਉਦਾਸ ਹੋਈ ਸਤਸੰਗੀਆਂ ਨੇ ਪੁੱਛਿਆ ਨੀ ਰਾਣੀਏ ਉਦਾਸ ਕਿਉਂ ਹੋਏ ਸਾਰੀ ਵਿਥਿਆ ਦੱਸੀ ਸਤਸੰਗੀ ਕਹਿਣ ਲੱਗੇ ਖੜਾਮ ਹੀ ਹੈ ਨਾ ਅਸੀਂ ਬਾਜ਼ਾਰੋਂ ਹੋਰ ਲਿਆ ਕੇ ਦੇ ਦੇਣੇ ਆ ਰਾਣੀ ਨੇ ਕਿਹਾ ਦੁਆਨੀ ਚੁਆਨੀ ਵਾਲੀ ਖੜਾਮ ਨਹੀਂ ਹੈ ਉਹ ਤਾਂ ਰਾਜ ਘਰਾਣੇ ਦੀ ਖੜਾਮ ਬੜੀ ਕੀਮਤੀ ਅੱਜ ਮੇਰਾ ਪੋਲ ਖੁੱਲ ਜਾਏਗਾ ਸੰਗੀ ਕਹਿਣ ਲੱਗੇ ਰਾਣੀਏ ਕਾਬਰ ਨਾ ਤੂੰ ਸਾਈ ਦੇ ਪਿਆਰ ਚ ਆ ਕੇ ਜੁੜਦੀ ਹੈ ਮਹਾਂਪੁਰਸ਼ਾਂ ਅੱਗੇ ਬੇਨਤੀ ਕਰੀ ਬੇਨਤੀ ਕੀਤੀ ਮਹਾਰਾਜ ਰਾਣੀ ਤੇ ਅਪਦਾ ਆਈ ਹੈ ਆਪ ਕਿਰਪਾ ਕਰੋ ਤੋ ਮਹਾਂਪੁਰਸ਼ ਕਹਿਣ ਲੱਗੇ ਐ ਬੱਚੀ ਤੂੰ ਰੋ ਨਾ ਤੂੰ ਚੰਗੇ ਪਾਸੇ ਚੱਲੀ ਹੈ ਆਪਾਂ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਤੂੰ ਠਾਕੁਰ ਤੂੰ ਪਿਆ ਰਾਣੀ ਨੇ ਗੱਲ ਚ ਪੱਲਾ ਪਾਇਆ ਸੰਗਤ ਨੇ ਅਰਦਾਸ ਕੀਤੀ ਫਿਰ ਹੋਇਆ ਕੀ ਭਾਈ ਸਾਹਿਬ ਜੀ ਲਿਖਦੇ ਹਨ ਸਾਧ ਸੰਗਤ ਆਰਾਧਿਆ ਜੋੜੀ ਜੁੜੀ ਖੜਾਮ ਪੁਰਾਣੀ ਅਰਦਾਸ ਕੀਤੀ ਰਾਣੀਏ ਵੇਖ ਖੜਾਮ ਆਈ ਹੈ ਕਿ ਨਹੀਂ ਜੋ ਬਾਹਰ ਆਈ ਖੜਾਮ ਆ ਗਈ ਫਿਰ ਪੁਰਾਣੀ ਆਈ ਹੈ ਨਵੀਂ ਨੀ ਭੇਜੀ ਵਾਰੀ ਭਾਈ ਕਿਧਰੇ ਰਾਜਾ ਪਹਿਚਾਣ ਨਾ ਲਵੇ ਰਾਣੀ ਨੇ ਖੜਾਵਾਂ ਪਾਈਆਂ ਸ਼ੁਕਰ ਸ਼ੁਕਰ ਕਰਦੀ ਮਹਿਲਾਂ ਵਿਚ ਰਾਜਾ ਸੁੱਤਾ ਪਿਆ ਸੀ ਰਾਣੀ ਵੀ ਆ ਕੇ ਲੇਟ ਗਈ ਦਿਨ ਚੜਿਆ ਰਾਜਾ ਜਾਗਿਆ ਰਾਣੀਏ ਉੱਠ ਉੱਠੀ ਰਾਣੀ ਪਹਿਲਾਂ ਸੱਚ ਦੱਸ ਤੂੰ ਰਾਤੀ ਕਿੱਥੇ ਗਈ ਸੈ ਆਖੋ ਸ੍ਰੀ ਵਾਹਿਗੁਰੂ ਕਿਧਰੇ ਨਹੀਂ ਗਈ ਅੱਛਾ ਫਿਰ ਤੇਰੀਆਂ ਖੜਾਵਾਂ ਕਿੱਥੇ ਹਨ ਰਾਣੀ ਨੇ ਦੋਵੇਂ ਖੜਾਵਾਂ ਅੱਗੇ ਰੱਖ ਹੈ ਦੂਜੀ ਖੜਾਵ ਕਿੱਥੋਂ ਆ ਉਹ ਤਾਂ ਮੈਂ ਤਿਜੋਰੀ ਵਿਚ ਰੱਖੀ ਸੀ ਕਿਧਰੇ ਰਾਣੀ ਨੇ ਮੇਰੀ ਜੇਬ ਚ ਚਾਬੀ ਤਾਂ ਨਹੀਂ ਕੱਢ ਲਈ ਚਾਬੀ ਵੀ ਜੇਬ ਵਿਚ ਕਿਧਰੇ ਦਰਵਾਜ਼ਾ ਤਾਂ ਨਹੀਂ ਖੋਲਿਆ ਰਾਜੇ ਨੇ ਆ ਕੇ ਜਿਸ ਵੇਲੇ ਕਬਟ ਦਾ ਅਲਮਾਰੀ ਦਾ ਤਿਜੋਰੀ ਦਾ ਬੂਹਾ ਖੋਲਿਆ ਕੀ ਤੱਕਿਆ ਵਿਚ ਤੀਜੀ ਖੜਾਵ ਵੀ ਬਣੀ ਹੈ ਭਾਈ ਸਾਹਿਬ ਜੀ ਲਿਖਦੇ ਨੇ ਰਾਜੇ ਡਿੱਠਾ ਚਲਤੇ ਚਲਤ ਕਹਿੰਦੇ ਨੇ ਕ੍ਰਿਸ਼ਮੇ ਮੁਜਜ਼ੇ ਨੂੰ ਮੁਜਜ਼ਾ ਵੇਖਿਆ ਵੀ ਖੜਾਮ ਮੈਂ ਚੁੱਕ ਲਿਆਇਆ ਸੀ ਤੀਜੀ ਕਿਧਰੋਂ ਰਾਜੇ ਡਿੱਠਾ ਚਲਤ ਇਹ ਖੜਾਮ ਹੈ ਚੋਜ ਵਿੜਾ ਤੋ ਰਾਜਾ ਰਹਿ ਨਾ ਸਕਿਆ ਕਹਿਣ ਲੱਗਾ ਰਾਣੀਏ ਮੈਂ ਤੇਰਾ ਚੋਰ ਹਾਂ ਆਖੋ ਸ੍ਰੀ ਮੈਂ ਤੇਰੇ ਨਾਲ ਠੱਗੀ ਕੀਤੀ ਸੀ ਤੇਰੀ ਖੜਾਮ ਮੈਂ ਚੁੱਕ ਕੇ ਲਿਆਇਆ ਸੀ ਪਲਾਏ ਦੱਸ ਵੀ ਤੈਨੂੰ ਖੜਾਮ ਕਿਸਨੇ ਦਿੱਤੀ ਹੈ ਰਾਣੀ ਨੇ ਕਿਹਾ ਰਾਜਨ ਜਿਸ ਭਗਵਾਨ ਜਿਸ ਪਰਮਾਤਮਾ ਦੇ ਪਿਆਰ ਚ ਮੈਂ ਜਾ ਕੇ ਸਤਸੰਗ ਵਿਚ ਜੁੜਦੀ ਸਾਂ ਉਸ ਪਰਮਾਤਮਾ ਨੇ ਮੈਨੂੰ ਖੜਾਮ ਦਿੱਤੀ ਅੱਛਾ ਤੋ ਰਾਜਾ ਹਰੀਸ਼ ਚੰਦਰ ਕਹਿਣ ਲੱਗਾ ਰਾਣੀਏ ਚੱਲ ਮੈਂ ਵੀ ਤੇਰੇ ਨਾਲ ਚੱਲਾਂਗਾ ਆਖੋ ਸ੍ਰੀ ਰਾਣੀ ਬੜੀ ਖੁਸ਼ ਮੈਂ ਤਾਂ ਰੋਜ਼ ਅਰਦਾਸ ਕਰਦੀ ਸਾਂ ਐ ਮੇਰੇ ਵਾਹਿਗੁਰੂ ਜੇ ਮੈਨੂੰ ਪਿਆਰ ਬਖਸ਼ਿਆ ਮੇਰੇ ਪਤੀ ਨੂੰ ਹੀ ਬਖਸ਼ ਜਿੱਥੇ ਦੰਪਤੀ ਦਾ ਪਿਆਰ ਬਣ ਜਾਏ ਇੱਕ ਨਿਸ਼ਾਨਾ ਬਣ ਜਾ ਉਹ ਘਰ ਵੈਕੁੰਠ ਬਣ ਜਾਂਦਾ ਨਹੀਂ ਤਾਂ ਕਈਆਂ ਘਰਾਂ ਚ ਤੱਕਿਆ ਜਨਾਨੀ ਦਾ ਮੂੰਹ ਕਿਧਰ ਹੈ ਮਰਦ ਦਾ ਮੂੰਹ ਕਿਧਰ ਹੈ ਉਹ ਕੁਝ ਬੋਲਦਾ ਉਹ ਕੁਝ ਬੋਲਦਾ ਕਈਆਂ ਘਰਾਂ ਚ ਚਕਲੇ ਵੇਲੇ ਖੜਕਦੇ ਹੀ ਰਹਿੰਦੇ ਨੇ ਪਰ ਜੇ ਗੁਰੂ ਦੀ ਬਖਸ਼ਿਸ਼ ਹੋਵੇ ਪਿਆਰੀ ਸਾਧ ਸੰਗਤ ਦੰਪਤੀ ਦੀ ਬਣ ਆਈ ਹੈ ਸੁਰੂ ਉੱਥੇ ਸਾਰੇ ਪਦਾਰਥ ਕਈਆਂ ਘਰਾਂ ਚ ਇਸਤਰੀ ਦਾ ਅਪਮਾਨ ਹੁੰਦਾ ਹੈ ਯਾਦ ਰੱਖੋ ਜਿਸ ਘਰ ਵਿਚ ਇਸਤਰੀ ਦਾ ਸਤਿਕਾਰ ਨਹੀਂ ਉੱਥੇ ਸ਼ਾਂਤੀ ਨਹੀਂ ਰਹਿ ਸਕਦੀ ਜਿਸ ਘਰ ਵਿਚ ਪਤੀ ਦਾ ਸਤਿਕਾਰ ਨਹੀਂ ਉੱਥੇ ਕਿਉਂਕਿ ਤਾੜੀ ਦੋਹਾਂ ਹੱਥਾਂ ਨਾਲ ਵੱਜਦੀ ਹੈ ਇਹ ਨਹੀਂ ਵੀ ਪਤੀ ਰੋ ਪਾਈ ਜਾਏ ਇਸਤਰੀ ਤੇ ਇਸਤਰੀ ਵਿਚਾਰੀ ਚੁੱਪ ਕਰ ਰਹੇ ਕਿਉਂ ਚੁੱਪ ਕਰੇ ਇਹ ਤਾਂ ਬਰਾਬਰ ਦਾ ਹੱਕ ਹੈ ਇਹ ਥੋੜਾ ਵੀ ਇਸਤਰੀ ਗਲਤੀ ਕਰਦੀ ਹੈ ਪਤੀ ਨਹੀਂ ਕਰਦਾ ਪਤੀ ਵੀ ਕਰਦਾ ਬਾਣੀ ਨੇ ਕਿਹਾ ਭੁੱਲਣ ਅੰਦਰ ਸਭ ਕੋ ਭੁੱਲ ਦੋ ਗਲਤੀਆਂ ਦੋਹਾਂ ਪਾਸਿਆਂ ਤੋਂ ਹੋ ਜਾਂਦੀਆਂ ਹਨ ਪਰ ਉਹਨਾਂ ਦੀ ਸਿਆਣਪ ਇਹ ਹੈ ਕਿ ਆਪਣੀ ਗਲਤੀ ਨੂੰ ਵਿਚਾਰ ਨਾਲ ਨਜਿੱਠ ਕੇ
ਆਪਣੇ ਜੀਵਨ ਦਾ ਰਸਤਾ ਕਲੀਅਰ ਰੱਖਣਾ ਚਾਹੀਦਾ, ਕੋਈ ਮੈਲ ਨਹੀਂ ਹੋਣੀ ਚਾਹੀਦੀ। ਰਸਤਾ ਸੁੰਦਰ ਹੋਏਗਾ, ਦੋਵੇਂ ਸੁਖ ਮਾਣਨਗੇ, ਆਨੰਦ ਮਾਣਨਗੇ। ਅੱਜ ਰਾਣੀ ਬੜੀ ਖੁਸ਼ ਹੈ, ਮਾਲਿਕ ਮੇਰੀ ਪੁਕਾਰ ਤੁਸੀਂ ਸੁਣ ਲਈ। ਦੂਜਾ ਦਿਨ ਹੋਇਆ, ਅੱਗੇ ਤਾਂ ਰਾਣੀ ਚੋਰੀ ਜਾਂਦੀ ਸੀ, ਹੁਣ ਰਾਜਾ ਵੀ ਤਿਆਰ ਹੈ, ਦੋਵੇਂ ਜਾ ਰਹੇ, ਰਾਮ ਜੋੜੀ ਦੋਵੇਂ ਬਹਿ ਜਾਂਦੇ ਹਨ। ਸਤਸੰਗ ਵਿਚ ਪਹੁੰਚੇ, ਸਤਸੰਗ ਵਿਚ ਬੈਠ ਕੇ ਜਿਸ ਵੇਲੇ ਆਨੰਦ ਆਇਆ, ਭੋਗ ਪਿਆ, ਬਾਹਰ ਨਿਕਲੇ, ਰਾਣੀ ਨੇ ਕਿਹਾ ਰਾਜਨ ਸੁਣਾਓ ਕੋਈ ਆਨੰਦ ਆਇਆ ਤਾਂ। ਰਾਜਾ ਮਸਤੀ ਵਿਚ ਝੂਮ ਕੇ ਕੀ ਕਹਿੰਦਾ ਹੈ, ਸਾਧ ਸੰਗਤ

जो आज सत्संग विच आनंद आया है ओ राज गद्दी ते बह के भी दिया। जो सुख प्रभ गोविंद की सेवा सो सुख राज ना रही। फिर प्यारी सत्संगत राड़े राणी दे उद्दम नाल फिर राजा सत्संगी बन गया। स्त्री नु वाहिगुरु ने बड़ा बल दिता। कई तो इन कहते अबला है पर मैं तो कहना आदमी नालो स्त्री ज्यादा ताकत ज्यादा बल है। तुसी तक लो ना स्त्री दो काराबाद कर दी। स्त्री जो है ए दो कर अपने पिता का घर भी आबाद कर दी है ते अपने सहुरियां का घर। आदमी इको घर ही आबाद करता है अगो तेरी वाहिगुरु। यह विचार की बात है। ਇਹਦੇ ਅੰਦਰ ਬਲ ਜ਼ਿਆਦਾ ਹੋਇਆ ਨਾ ਤਾਂ ਹੀ ਉਹ ਬਾਬੇ ਨੇ ਇਸਤਰੀ ਨੂੰ ਬੜਾ ਮਾਣ ਬਖਸ਼ਿਆ। ਇਸਤਰੀ ਦੇ ਹੱਥ ਵਿਚ ਸਭ ਕੁਛ ਹੈ। ਇਹ ਪਤੀ ਨੂੰ ਜੈਸਾ ਚਾਹੇ ਬਣਾ ਸਕਦੀ। ਇਹਦੇ ਅੰਦਰ ਤਾਕਤ ਪਰ ਥੋੜਾ ਜਿਹਾ ਤਹਮਲ ਚਾਹੀਦਾ। ਥੋੜੀ ਜੀ ਵਿਚਾਰ ਚਾਹੀਦੀ ਹੈ। ਥੋੜਾ ਜਿਹਾ ਸਤਿਕਾਰ ਚਾਹੀਦਾ ਹੈ। ਤਲਖੀ ਵਿਚ ਨਹੀਂ ਆਉਣਾ ਚਾਹੀਦਾ। ਇਹ ਪਤੀ ਗਲਤੀ ਕਰਦਾ ਪਿਆਰ ਨਾਲ ਸਮਝਾਉਣਾ। ਸਮਝਦੇ ਆ ਸਮਝਦੇ ਆ ਤਾਂ ਪਸ਼ੂ ਵੀ ਸਮਝ ਜਾਂਦੇ ਨਾ ਆਖੋ ਸ੍ਰੀ ਵਾਹਿਗੁਰੂ। ਸੁਣਦੇ ਆ ਇਨਸਾਨ ਤਾਂ ਮੇਰੇ ਕਹਿਣ ਦਾ ਮਕਸਦ ਇਸਤਰੀ ਦੇ ਅੰਦਰ ਵਾਹਿਗੁਰੂ ਨੇ ਬੜਾ ਬਲ ਰੱਖਿਆ। ਤੱਕ ਲਓ ਰਾਣੀ ਤਾਰਾ ਨੇ ਆਪਣੇ ਸਤਸੰਗ ਦੇ ਸ਼ਕਤੀ ਦੇ ਨਾਲ ਰਾਜੇ ਹਰੀਸ਼ ਚੰਦਰ ਨੂੰ ਸਤਸੰਗੀ ਬਣਾਇਆ। ਸਤਸੰਗੀ ਨਹੀਂ ਬਣਾਇਆ ਰਾਜੇ ਨੂੰ ਧਰਮੀ ਬਣਾ। ਰਾਜਾ ਹਰੀਸ਼ ਚੰਦਰ ਬੜਾ ਧਰਮੀ ਰਾਜਾ। ਇਹ ਵਸਤੂ ਕਿੱਥੋਂ ਮਿਲੀ ਪਿਆਰੀ ਸਾਧ ਸੰਗਤ? ਇਹ ਸਤਸੰਗ ਵਿਚੋਂ ਮਿਲੀ, ਨਾਮ ਵਿਚੋਂ ਮਿਲੀ। ਤੋ ਆਓ ਪਿਆਰੀ ਸਾਧ ਸੰਗਤ, ਆਪ ਹੀ ਧਨ ਹੋ ਜੋ ਉਹ ਸਤਸੰਗ ਵਿਚ ਆਪ ਸਾਰੇ ਜੁੜੇ ਹੋ। ਅੱਜ ਮੈਂ ਤਾਂ ਇਹ ਸਮਝਦਾ ਵੀ ਸਾਰਾ ਦਿਨ ਹੀ ਤੁਸੀਂ ਸਤਸੰਗ ਕੀਤਾ, ਅੰਮ੍ਰਿਤ ਵੇਲੇ ਤੋਂ ਲੈ ਕੇ ਅੱਜ ਸਾਰਾ ਦਿਨ ਨੀ। ਵਾਹ, ਇਹ ਹੈ ਗੁਰੂ ਦੀ ਬਖਸ਼ਿਸ਼ ਤੇ ਤੁਹਾਡਾ ਪਿਆਰ। ਜਿਸ ਪਿਆਰ ਦੇ ਬੂਟੇ ਨੂੰ ਮਾਲਕ ਨੇ ਮੇਰਾ ਦੇ ਫਲ ਲਾਏ, ਅੰਮ੍ਰਿਤ ਵੇਲੇ ਵੀ ਕੀਰਤਨ, ਗੁਰਦੁਆਰੇ ਵੀ ਕੀਰਤਨ, ਤੇ ਇਧਰ ਸਰ ਤਾਰਾ ਸਿੰਘ ਜੀ ਬੱਚੀ ਜੀ ਤੋਂ ਸਾਰੇ ਪਰਿਵਾਰ ਨੂੰ ਬਾਬਾ ਜੀ ਨੇ ਪ੍ਰੇਰਿਆ ਵੀ ਘਰ ਸਤਸੰਗ ਹੋਣਾ ਚਾਹੀਦਾ, ਕੀਰਤਨ ਹੋ ਜਾਏ। ਬੜਾ ਮਹੱਤਵ ਹੈ। ਜਿਸ ਘਰ ਵਿਚ ਗੰਦੇ ਜਰਾਸੀਮ ਹੋ ਜਾਣ ਨਾ ਜ਼ਿਆਦਾ ਤਾਂ ਬਿਮਾਰੀ ਪੈਣ ਦਾ ਖਤਰਾ ਹੋ ਜਾਂਦਾ। ਫਿਰ ਅਸੀਂ ਕੀ ਕਰਦੇ ਹਾਂ? DDT ਛਿੜਕਦੇ ਹਾਂ ਤਾਂ ਜੋ ਜਰਾਸੀਮ ਮਰ ਜਾਂਦੇ, ਬਿਮਾਰੀ ਤੋਂ ਬਚ ਜਾਂਦੇ ਆ। ਤੇ ਜਿਸ ਘਰ ਚ ਦੁੱਖ ਕਲੇਸ਼ ਆ ਜਾਣ, ਬਾਬਾ ਜੀ ਬਚਨ ਕਰਦੇ ਸਨ ਉੱਥੇ ਕੀਰਤਨ ਹੋਵੇ, ਆਖੋ ਸ੍ਰੀ ਵਾਹਿਗੁਰੂ, ਬਾਣੀ ਦਾ ਅੰਮ੍ਰਿਤ ਛਿੜਕੋ, ਨਾਮ ਰੂਪੀ ਅੰਮ੍ਰਿਤ ਛਿੜਕੋਗੇ ਤਾਂ ਫਿਰ ਕੀ ਹੋਵੇਗਾ? ਨਸ ਵਜੋਂ ਕਿਲ ਵੇਖੋ ਕਰਤਾ। ਇੱਥੇ ਗੁਰੂ ਆ ਜਾ ਤਾਂ ਇਹਨਾਂ ਬੱਚਿਆਂ ਨੇ ਬੜਾ ਉਦਮ ਕੀਤਾ, ਬੜੀ ਗੁਰੂ ਦੀ ਮਿਹਰ। ਯੰਗ ਹਨ ਦੋਵੇਂ ਪਰ ਮੈਂ ਤਾਂ ਕਹਾਂਗਾ ਜਵਾਨੀ ਸਫਲ, ਨਹੀਂ ਤਾਂ ਜਵਾਨੀ ਮਸਤਾਨੀ ਹੁੰਦੀ। ਜਵਾਨੀ ਇੱਕ ਐਸਾ ਮੋੜ ਹੈ, ਚੰਗੇ ਪਾਸੇ ਤਾਂ ਤੁਰਨਾ ਹੀ ਨਹੀਂ ਨਾ, ਚੰਗੀ ਗੱਲ ਤਾਂ ਕਰਨੀ ਨਹੀਂ ਨਾ। ਕਿਸੇ ਗੁਰਮੁਖ ਨੇ ਲਿਖਿਆ ਵੀ ਇੱਕ ਜਵਾਨੀ, ਦੂਜਾ ਧਨ ਪੱਲੇ, ਫਿਰ ਸਾਈ ਦੀ ਮਿਹਰ ਹੋਵੇ ਤਾਂ ਸਿੱਧਾ ਚੱਲੇ, ਨਹੀਂ ਤਾਂ ਡਿੰਗਾ ਹੀ ਡਿੰਗਾ ਤੁਰਦਾ ਜਾਂਦਾ। ਤਾਂ ਉਹ ਨੌਜਵਾਨ ਬੱਚੇ ਜੋ ਰੋਜ਼ ਆ ਕੇ ਗੁਰਦੁਆਰ ਜੁੜਦੇ ਹਨ, ਤੇ ਇਹਨਾਂ ਬੱਚਿਆਂ ਨੇ ਉਦਮ ਕੀਤਾ ਹੈ, ਇਹਨਾਂ ਦਾ ਉਦਮ ਸਫਲ, ਸਤਸੰਗ ਕਰਾਇਆ ਹੈ, ਗੁਰੂ ਦੀ ਬਖਸ਼ਿਸ਼ ਪ੍ਰਾਪਤ ਕੀਤੀ ਹੈ, ਫਿਰ ਇਹਨਾਂ ਦੇ ਉਦਮ ਨਾਲ ਆਪਾਂ ਸਾਰੇ ਗੁਰੂ ਨਾਲ ਜੁੜੇ ਹਾਂ, ਇਹ ਵੀ ਵੱਡਾ ਪੁੰਨ। ਬਾਬਾ ਜੀ ਬਚਨ ਕਰਦੇ ਸਨ ਕਿਸੇ ਨੂੰ ਗੁਰੂ ਨਾਲ ਜੋੜ ਦੇਣਾ ਇਸ ਤੋਂ ਵੱਡਾ ਪੁੰਨ ਕੋਈ ਨਹੀਂ ਹੈ, ਕਿਸੇ ਨੂੰ ਤੋੜ ਦੇਣਾ ਇਸ ਤੋਂ ਵੱਡਾ ਪਾਪ ਕੋਈ ਨਹੀਂ। ਤੋ ਇਸ ਪਰਿਵਾਰ ਨੇ ਜੇ ਕਾਲਨਾ ਕਾਲੀ ਹੈ ਤਾਂ ਗੁਰੂ ਬਾਬਾ ਬਖਸ਼ਿਸ਼ ਕਰੇ। ਆਪਾਂ ਅਰਦਾਸ ਕਰਨੀ ਹੈ ਇਹਨਾਂ ਬੱਚਿਆਂ ਦੇ ਸਿਰ ਤੇ ਗੁਰੂ ਸਦਾ ਮਿਹਰ ਪਰਿਆਤ, ਰਾਜ ਜੋਗ ਭਗਤੀ ਸ਼ਕਤੀ ਸਾਰੀਆਂ ਦਾਤਾਂ ਗੁਰੂ ਬਖਸ਼ੇ, ਤੇ ਇਹਨਾਂ ਦੇ ਉਦਮ ਨਾਲ ਆਪਾਂ ਜੁੜੇ ਹਾਂ, ਸਾਨੂੰ ਵੀ ਗੁਰੂ ਆਪ ਦੇ ਚਰਨਾਂ ਨਾਲ ਜੋੜੀ ਰੱਖੇ ਤੇ ਨਾਮ ਬਾਣੀ ਦੀ ਦਾਤ ਤੇ ਕੀਰਤਨ ਦੀ ਦਾਤ
ਗੁਰੂ ਸਦਾ ਬਖਸ਼ੇ, ਕਿਉਂਕਿ ਇਹ ਹੀ ਸਿੱਖ ਦਾ ਜੀਵਨ ਹੈ, ਇਹ ਹੀ ਸਿੱਖ ਦਾ ਮਹਾਨ ਉੱਚਾ ਆਦਰਸ਼ ਹੈ। ਜਿਸ ਵੇਲੇ ਪ੍ਰਾਪਤ ਕਰ ਲੈਂਦਾ ਹੈ ਤਾਂ ਗੁਰੂ ਅੰਗ ਸੰਗ, ਫਿਰ ਇਸ ਦਾ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਤੋ ਆਓ ਇੱਕ ਵਾਰੀ ਧਾਰਨਾ ਫਿਰ ਪੜ ਲਈਏ, ਸਾਧ ਸੰਗਤ ਮਿਲ ਗਾਮ ਦੇ ਰਾਤੀ ਜਾਏ ਸੁਣੇ ਗੁਰਬਾਣੀ, ਰਾਤੀ ਜਾਏ ਸੁਣੇ ਗੁਰਬਾਣੀ। ਰਾਣੀ ਤਾਰਾ ਰਾਤ ਨੂੰ ਜਾ ਕੇ ਗੁਰਬਾਣੀ ਸੁਣਦੀ ਸੀ ਤੇ ਗੁਰੂ ਨਾਲ ਜੁੜਦੀ ਸੀ।

ਗੁਰਸਿੱਖ ਮਾਈ ਭਾਈ ਸਾਹਿਬ ਜੀ ਜਿਨ੍ਹਾਂ ਨੂੰ ਆਪ ਜੀ ਨੇ ਬਖਸ਼ਿਸ਼ ਕਰਕੇ ਇਹ ਦਾਤ ਬਖਸ਼ੀ, ਉਹ ਆਪ ਜੀ ਦੇ ਦਰਬਾਰ ਹੀ ਜੁੜ ਕੇ ਆਪ ਜੀ ਦੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਸਤਿਗੁਰੂ ਆਪ ਜੀ ਦੇ ਪਵਿੱਤਰ ਪਾਵਨ ਸ਼ਬਦ ਦਾ ਆਦਰ ਕਰਦੇ ਹਨ, ਕੀਰਤਨ ਭੇਟ ਗਾਉਣ ਅਰਦਾਸ ਕਰਾਉਂਦੇ ਹਨ। ਅੰਤਰਗਾਮੀ ਗੁਰੂ ਜੀ, ਆਪ ਆਪਣੇ ਗੁਰਸਿੱਖਾਂ ਨੂੰ ਬੱਚੇ ਬੱਚਿਆਂ ਨੂੰ ਨਾਮਦਾਨ ਬਖਸ਼ੋ, ਕਾਰੋਬਾਰ ਚ ਵਾਧੇ ਬਖਸ਼ੋ, ਸਿੱਖੀ ਜੀਵਨ ਸਤਸੰਗ ਦੀ ਦਾਤ ਬਖਸ਼ੋ।

કે એ વસ્તુ વસ્તુનું કોઈ લે નથી, એને બદલે તો ખાન ભૂખ દાખી જાય. મરદાનમાં કાહી ચીર ફિરદા રહ્યા ઓર ઇસ વસ્તુ દે લેણ વાળા કોઈ ગાહ નહીં. હા, કે ચોરસ થી મરદાનમાં ખરા થઈ ગયા. સોચ રહ્યા હૈ માર્ક ને કુછ કે એડી વડી દાત વખત લેણ વાળા કોણ લવે જાય. મરદાને ને સામને તક્યા એક અરાયણ બેઠી જિસની ટોકરી ગાજરા મૂળિયા. મરદાને ને સોચ્યા ચલો મમ્મી ઇસ અરાયણ નું દે દેવું, કુછ ખાણ નું દે દેવું, ખા કે આપણે પેટ નું ચુટકા દઈએ, ભૂખ ના દુઃખ દૂર કરે. મરદાન અરાયણ દે કોળ આપી કરો મુઠ ખોલી દે કે આ માઈ આ લવેગી. રહેલે તકિયા તે સિર ફેરે મેં પથ્થર નું કી કરે. પર ખ્યાલ હૈ તો પથ્થર પર ચમકદા બડે. ચલો લે લેની આ મેરે બચ્ચે પે ખેલ. બચ્ચિયા ની ખુશી વાસ્તે માતા પિતા કેટલી કોશિશ કરી. બચ્ચિયાનું ખિલૌને લે કે દે, પૈસે દે, મઠિયાઈયા દે. સાડે બચ્ચે ખુશ. બચ્ચિયાની ખુશી વાસ્તે માતા પિતા ની કેટલી કુરબાની. અનો બચ્ચે હમ જો વડે હો કે માતા પિતા ની ખુશી. માતા પિતા ની બચ્ચે ની ખુશી વાસ્તે કેટલી વડી કાલત. ઓ બચ્ચા ધન હૈ જો માતા પિતા ની કરતી. બાબા આનંદસિંહજી મહારાજ પૂર્ણ મહાપુરુષ આપણી પવિત્ર પાવન રચના તું એ વચન કર દે કે જીસ બચ્ચે ને માતા પિતા ની પ્રસન્નતા લે લઈ હૈ ઓજ ઉત્તે રબ ની સદાય પ્રસન્નતા. સદાય ઓકે માતા પિતા ની બડી કાળી. સાહેબા ને બાણી જી લિખ્યા ગુરુદેવ માતા ગુરુદેવ. અરણ્ય તકિયા હૈ તો પથ્થર પર ચમકના ભરા હૈ. લેને મિયા મેરે બચ્ચે પે ખેલે. સરદારે ને કહ્યા માઈ એને બદલે કી દે દેગી. તો પહેરી સાધ સંગત અરાયણ ને ટોકરી વિચો એક મૂલી ચૂકી. મરદાનમાં બડા હેરાન. માલક ને તો કહ્યા સી મરદાનિયા બડી વડી દાત હૈ
ਪਹਿਲਾਂ ਤਾਂ ਲੈਣ ਵਾਲਾ ਕੋਈ ਗਾਹਕ ਨਹੀਂ ਮਿਲਿਆ, ਜੇ ਮਿਲਿਆ ਤਾਂ ਮੁੱਲ ਕੀ ਪਿਆ? ਇੱਕ ਮੁੱਲ। ਪ੍ਰਧਾਨੇ ਨੇ ਕਿਹਾ, ਮਾਈ ਇੱਕ ਮੁੱਲੀ ਥੋੜੀ ਹੈ, ਤੂੰ ਦੋ ਮੁੱਲੀਆਂ ਤਾਂ ਦੇ। ਰੈਣ ਹੱਸ ਕੇ, ਮੈਂ ਤਾਂ ਇੱਕ ਮੁੱਲੀ ਵੀ ਤੇਰੇ ਉੱਤੇ ਅਹਿਸਾਨ ਕਰਕੇ ਪੀ ਦਿੰਦੀ। ਪਰਦੇਸੀ ਜਾਪਦਾ, ਦੂਰੋਂ ਆਇਆ ਜਾਪਦਾ, ਦੂਰ ਦਾ ਪਾਪੀ ਜਾਪਦਾ, ਕਿਉਂਕਿ ਤੇਰੇ ਪੈਰੋਂ ਦੀ ਧੂੜ ਪਰ ਬਿੱਟੇ ਵੀ ਚੁਣਦੀ। ਇੱਕ ਮੁੱਲੀ ਵੀ ਇਸ ਤਰ੍ਹਾਂ ਮਰਦਾਨਾ ਅੱਗੇ ਅੱਗੇ ਹਲਵਾਈ ਦੀ ਦੁਕਾਨ, ਹਲਵਾਈ ਨੇ ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਤਾਜ਼ੀਆਂ ਤਿਆਰ ਕਰਕੇ ਸੋਨੇ ਚਾਂਦੀ ਦੇ ਵਰਤ ਲਗਾ ਕੇ ਥਾਲਾਂ ਵਿੱਚ ਰੱਖੀਆਂ। ਤਾਜ਼ੀਆਂ ਮਠਿਆਈਆਂ ਵੱਲ ਤੜਕੇ ਭੁੱਖੇ ਮਰਦਾਨੇ ਦੇ ਮੂੰਹ ਚ ਪਾਣੀ ਪਾਇਆ। ਮਦਦ ਹਲਵਾਈ ਨੂੰ ਦੇ ਦਿੱਤੀ। ਗਾਹਕਾਂ ਦੀ ਭੀੜ ਪਹਾੜ ਤੋਂ ਬੜੀ ਸੀ। ਪਰ ਮਰਦਾਨਾ ਲੰਘਦਾ ਲੰਘਦਾ ਹਲਵਾਈ ਦੇ ਕੋਲ ਸੀ। ਕਿਉਂ ਜੀ, ਆ ਲਓਗੇ? ਹਲਵਾਈ ਨੇ ਤੱਕਿਆ ਤੇ ਸਿਰ ਫੇਰੇ, ਮੈਂ ਇਸ ਨੂੰ ਕੀ ਕਰਨ? ਪਰ ਕਿਆ ਲਾਇਆ? ਅੱਧੀ ਸ਼ਤਾਕੀ ਦਾ ਵੱਟਾ ਗੁੰਮ ਹੋ ਗਿਆ, ਉਹਦੀ ਥਾਂ ਤੇ ਰੱਖ ਲਿਆ ਕਰਨ, ਕਿਉਂਕਿ ਉਸ ਵੇਲੇ ਪੱਥਰ ਦੇ ਹੀ ਵੱਟੇ ਚੱਲੇ। ਜਿਸ ਤਰ੍ਹਾਂ ਲੋਹੇ ਦੇ ਵੱਟੇ ਕਈ ਤਰ੍ਹਾਂ ਦੇ ਸਾਧਨ ਬਣ ਗਏ ਹੁਣ ਤਾਂ, ਪਰ ਉਸ ਵੇਲੇ ਪੱਥਰ ਦੇ। ਹੁਣ ਵੀ ਕਦੇ ਸੁਲਤਾਨਪੁਰ ਤੁਸੀਂ ਜਾ, ਜਿੱਥੇ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਮੋਦੀਖਾਨਾ ਚਲਾਏ, ਦੁਕਾਨ ਚਲਾਈ, ਤੱਕੜੀ ਤੋਲੀ, ਉਹ ਵੱਟੇ ਹੁਣ ਵੀ ਪਏ। ਹਲਵਾਈ ਨੇ ਤੱਕੇ, ਹੈ ਤਾਂ ਪੱਥਰ ਪਰ ਚਮਕਦਾ ਬੜਾ, ਮੇਰਾ ਵੀ ਇੰਨੀ ਸਟਾਕੀ ਦਾ ਵੱਟਾ ਗੁੰਮ ਹੋ ਗਿਆ, ਉਹਦੀ ਥਾਂ ਤੇ ਰੱਖ ਲਵਾਂਗਾ। ਹਲਵਾਈ ਕਹਿਣ ਲੱਗਾ, ਲੈ ਲਈ। ਮਰਦਾਨੇ ਨੇ ਕਿਹਾ, ਇਹਦੇ ਬਦਲੇ ਫਿਰ ਮਠਿਆਈ ਕਿੰਨੀ ਦਿਓਗੇ? ਹਲਵਾਈ ਨੇ ਕਿਹਾ, ਇੱਕ ਪਾਉ ਮਠਿਆਈ। ਮਰਦਾਨੇ ਨੇ ਕਿਹਾ, ਜੀ ਪਾ ਥੋੜੀ ਜੀ, ਕੋਈ ਜ਼ਿਆਦਾ ਦਿਓ, ਕਿਉਂਕਿ ਮੈਂ ਇਕੱਲਾ ਨਹੀਂ, ਮੇਰੇ ਨਾਲ ਮੇਰਾ ਮਾਲਕ, ਮੈਂ ਉਹਨੂੰ ਭੁੱਖਾ ਤਾਂ ਨਹੀਂ ਕਹਿੰਦਾ, ਪਰ ਤਿੰਨ ਦਿਨ ਹੋ ਗਏ ਹਨ ਰੋਟੀ ਉਹਨੇ ਵੀ ਨਹੀਂ ਖਾਧੀ। ਪਤਾ ਨਹੀਂ ਕਿਹੜੇ ਆਹਾਰ ਨਾਲ ਉਹ ਜੀ ਇੱਕ ਸ਼ੇਰ ਮਠਿਆਈ ਦਾ ਦਿੰਦਾ। ਹਲਵਾਈ ਨੇ ਕਿਹਾ, ਇਸ ਤੋਂ ਜ਼ਿਆਦਾ ਨਹੀਂ ਵੈਰੀ। ਮਰਦਾਨਾ ਨਿਰਾਸ਼ ਹੋ ਕੇ ਵਾਪਸ, ਅੱਗੋਂ ਕੋਈ ਭਲਾ ਪੁਰਸ਼ ਮਿਲੇ? ਉਦਾਸ ਮਰਦਾਨੇ ਵੱਲ ਤੱਕ ਕੇ ਪੁੱਛਿਆ, ਜੀ ਹੋ ਜੀ ਤੁਸੀਂ ਉਦਾਸ ਕਿਉਂ? ਮਰਦਾਨੇ ਨੇ ਸਾਰੀ ਵਿੱਖਿਆ ਦਿੱਤੀ। ਮਾਲਕ ਨੇ ਟੁੱਟ ਕੇ ਦਾਤ ਬਖਸ਼ੀ ਹੈ, ਕੋਈ ਲੈਣ ਵਾਲਾ ਨਹੀਂ ਮਿਲਦਾ। ਕਿਸੇ ਨੂੰ ਦਿਖਾਣੀ ਸੀ, ਮਰਦਾਨੇ ਨੇ ਕਿਹਾ ਦਿਖਾਣੀ ਕਿਹਨੂੰ? ਅਰੈਣ ਨੂੰ, ਹੋਰ ਕਿਸ ਨੂੰ? ਹਲਵਾਈ। ਇਹਨੇ ਕਿਹਾ, ਕਿਵੇਂ ਕਰਿਆ? ਜਿਹੜੀ ਇਹ ਤੁਹਾਡੇ ਕੋਲ ਵਸਤੂ ਹੈ, ਇਹ ਅਰੈਣਾ ਤੇ ਹਲਵਾਈਆਂ ਦੇ ਲੈਣ ਵਾਲੀ? ਮਰਦਾਨੇ ਨੇ ਕਿਹਾ, ਫਿਰ ਕੌਣ ਲਏਗਾ? ਇਸ ਗੁਰਮੁਖ ਨੇ ਕਿਹਾ, ਫਲਾਂ ਬਾਜ਼ਾਰ ਵਿੱਚ ਚਲੇ ਜਾਓ, ਉੱਥੇ ਇੱਕ ਬੜੀ ਸੁੰਦਰ ਦੁਕਾਨ, ਉਸ ਦੁਕਾਨ ਦੇ ਅੰਦਰ ਸ਼ੀਸ਼ੇ ਦੇ ਚੌਕੀਆਂ ਦੇ ਅੰਦਰ ਮੈਂ ਇਹੋ ਜਿਹੀਆਂ ਕਈ ਲਾਲ ਲਾਲ ਗੀਟੀਆਂ ਪਈਆਂ ਤੱਕੀ, ਉੱਥੇ ਲੈ ਜਾਓ, ਇਹਦਾ ਮੁੱਲ ਉੱਥੇ ਪੈ। ਮਰਦਾਨਾ ਥੋੜਾ ਜਿਹਾ ਖੁਸ਼ ਹੋ ਗਿਆ। ਉਹ ਦੁਕਾਨ ਕਿਸ ਦੀ ਹੈ? ਜੌਹਰੀ ਦੀ। ਉਸ ਜੌਹਰੀ ਦਾ ਨਾਮ ਕੀ ਹੈ? ਜੀ ਉਸਦਾ ਨਾਮ ਹੈ ਸਾਲਸ ਹੈ। ਮਰਦਾਨਾ ਪੁੱਛਦਾ ਪੁੱਛਦਾ ਸਾਲਸਰਾਏ ਜੌਹਰੀ ਦੀ ਦੁਕਾਨ ਤੇ ਆ ਕੇ ਚੜ੍ਹੇ। ਦੁਕਾਨ ਬੜੀ ਸੁੰਦਰ,
बड़ा सुंदर कारपेट बिछया है, अंदरों सेंट दियां खुशबू आ रही है। मरदाने ने जिसने दुकान के अंदर पैर पाया, साल सराय में तकिया कोई आया, बड़े अदब नाल उठ के हाथ जोड़ के आओ जी आया नू इत्थे बैठ। मरदाने ने सोनी चेयर पे बिठाया, कुर्सी पे बिठाया। बड़ा खुश सोचन लगा, मना लेना देना तो एक पासे ने, पर बोलिया बड़ा मिठा, मिठा बोलना भी एक जादू, मिठा बोलना भी इंसानियत। इंसान होके कौड़ा बोलता है, ओदा बोलना परवान। ऐसा बचन कदे भी ना करिए जिदे नाल किसे दे मन नूं दुख। भाई गुरनाथ जी ने भी लिखिया, सिख दा जीवन पिछले राती जागण, नाम दान इशनान दिलाए फिर मिठा बोलन, निव चलन हाथों दे के भला। परदाना बड़ा खुश मिठा बोल, परदाने ने मुठ खोली, शाह जी आ लोगे? सासराय ने क्या जरा नौकर नु बुलाया, बच्चा धरका जी मालिक। अंदर चौकी ले आंदी, एदे उत्ते चिट्टा रुमाल पापा जी। सासराय ने मरदाने वल तकिया ते कहा, जी ए कोई कौड़ियां नहीं जो मिट्टी कट्टे विच रोलोगे, ए लाल है इनू इत्थे रखो। मरदाने ने रख, साल सराय ने परख वाली अख ना लाल नू तकिया, फिर लाल वल वेंदिया वेंदिया साल सराय का सिर चुक गया, सिर चुकया। नौकर वल तकिया, बेटा धरका जी मालिक, लिया 100 रुपये की थैली लिया। साल सराय ने लाल दे के रख के मत्था टेकया, लाल ते 101 रुपया साल सराय ने मरदाने की झोली पा। मरदाना बहुत हैरान हो गया, सोचेगा कदे 101 रुपये की थैली वल तकदा, कदे साल सराय के मुंह वल वेखदा है, रह नहीं सकिया। मरदाना कहन लगा, शाह जी गुस्ताखी माफ करे जे, भला कोई नशा पानी तो नहीं खाते पीते? आखो श्री वाले साल सराय ने क्या कोई नशा। प्रधान कह लगा, फिर आके किता जी, नाले लाल भी दी ने, नाले 101 रुपया हो। साल सराय के नेत्र पर उस्तादा दे वारे वारे, मेरे उस्ताद ने मेनू की साल सराय यो जिया सच्चा ते सुचा लाल दुनिया, पर जे तेरे पाग जागन यो जे लाल दे तेनू दर्शन हो जान, ओदा मुल पा के अपमान ना करी, 101 रुपया दर्शन भेटा। ये तो इनी भेट सरदाना बड़ा खुश, बाबा तू भी तन है, तेरी दात भी तन, भेट 101 रुपये। पर कौन मेरा करता है? साल सराय जी ने परख लिया लाल लाल, पर जिसे परख वाली अखा दे कोल आ गया तो मुल नहीं पै रहे, पेट अदब हो रहे, सत्कार हो रहे। भाई साहब भाई नंद लाल जी ने लिखे, पर

ਫਿਰ ਕੋਈ ਯਾਰੀ ਅੱਖ ਪਛਾਣ ਲਾਲ ਦੀ ਕਦਰ ਜਵਰੀ ਨੂੰ ਹੈ ਇਸੇ ਤਰ੍ਹਾਂ ਇਹ ਸਤਸੰਗ ਰੂਪੀ ਲਾਲ ਤੇ ਅੰਮ੍ਰਿਤ ਕੀਰਤਨ ਦੀ ਜਿਹੜੀ ਕਦਰ ਹੈ ਉਹ ਕਿਸੇ ਪਿਆਰ ਵਾਲੀ ਗੁਰਮੁਖ ਦੁਨਿਆਵੀ ਗੰਦੇ ਗੀਤ ਸੁਣਨ ਵਾਲਾ ਭੈੜੀਆਂ ਥਾਵਾਂ ਤੇ ਜਾਣ ਵਾਲਾ ਇਸ ਵਸਤੂ ਨੂੰ ਕਿਆ ਸਮਝ ਇਹ ਤਾਂ ਪਿਆਰੀ ਸਾਧਸੰਗ ਉਹੀ ਜਿਨ੍ਹਾਂ ਦੇ ਅੰਦਰ ਗੁਰੂ ਦਾ ਪਿਆਰ ਜੋ ਪਿਆਰ ਦੀ ਬਖਸ਼ਿਸ਼ ਗੁਰੂ ਨੇ ਤੁਹਾਡੇ ਉੱਤੇ ਕੀ ਗੁਰੂ ਨਾਲ ਜੁੜ ਕੇ ਤੇ ਆਪ ਅੰਮ੍ਰਿਤ ਕੀਰਤਨ ਦਾ ਰਸਤਾ ਸਾਲਸ ਰਾਏ ਨੇ ਕਿਹਾ ਜੀ ਅਲੈ ਦੱਸੋ ਖਾ ਤੁਹਾਨੂੰ ਇਹ ਦਾਤ ਕਿੱਥੋਂ ਮਿਲੀ ਮਰਦਾਨੇ ਨੇ ਕਿਹਾ ਇਹ ਦਾਤ ਮੇਰੇ ਮਾਲਕ ਦੀ ਦੇਣ ਤੁਹਾਡਾ ਮਾਲਕ ਕੌਣ ਹੈ ਮਰਦਾਨੇ ਨੇ ਕਿਹਾ ਜੋ ਦੁਨੀਆਂ ਦਾ ਮਾਲ ਦੁਨੀਆ ਉਸ ਦਾਤੇ ਦਾ ਨਾਮ ਕੀ ਹੈ ਮਰਦਾਨੇ ਨੇ ਕਿਹਾ ਸਾਰੀ ਸਿੱਧੀ ਨੂੰ ਤਾਰਨ ਵਾਲਾ ਕਲਯੁਗੀ ਜੀਵਾਂ ਦੇ ਉਧਾਰ ਕਰਨ ਵਾਲਾ ਮੇਰਾ ਦਾਤਾ ਧੰਨ ਗੁਰੂ ਨਾਨਕ ਪਾਤਸ਼ਾਹ ਤੁਸੀਂ ਵੀ ਆਖੋ ਕੋਈ ਰਸਮ ਹੈ ਖਾਲੀ ਪਿਆਰ ਨਾਲ ਸਾਰੇ ਜਪੋ ਧੰਨ ਗੁਰੂ ਨਾਨਕ ਗੁਰੂ ਨਾਨਕ ਦਾ ਨਾਮ ਸੁਣਿਆ ਮਨ ਹੋ ਸਾਲਸ ਰਾਏ ਲਾਲ ਮਰਦਾਨਾ ਲਾਲ ਤੇ 100 ਰੁਪਏ ਦੀ ਥੈਲੀ ਲੈ ਕੇ ਪਹੁੰਚ ਗਿਆ ਕਿੱਥੇ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਜੋਤਾਂ ਜਗਾ ਰਹੇ ਸਾਹਿਬਾਂ ਦੇ ਅੱਗੇ ਜਾ ਕੇ ਰੱਖ ਤੇ ਮੱਥਾ ਟੇਕ ਕੇ ਮਰਦਾਨਾ ਕਹਿਣ ਲੱਗਾ ਮਹਾਰਾਜ ਆ ਲਓ ਆਪਣਾ ਤਿਲਸਮ ਕੋਈ ਤਾਂ ਤੁਹਾਡੇ ਲਾਲ ਦਾ ਮੁੱਲ ਇੱਕ ਮੂਲੀ ਪਿਆ ਪਾਉਂਦਾ ਕੋਈ ਪਾ ਮਠਿਆਈ ਤੇ ਕੋਈ 100 ਰੁਪਇਆ ਦਰਸ਼ਨ ਭੇਟ ਹਜ਼ੂਰ ਮੁਸਕਰਾਉਂਦਾ ਕਹਿਣ ਲੱਗੇ ਮਰਦਾਨੀਆਂ ਕੋਈ ਸਮਝ ਆਈ ਨਹੀਂ ਪਾ ਮਰਦਾਨੇ ਨੇ ਹੱਥ ਇਹ ਮੇਰੇ ਸਾਈਂ ਦੁਨੀਆਂ ਨੂੰ ਸੋਝੀ ਪਾਉਣ ਵਾਲੇ ਹਾਂ ਅੱਜ ਮੈਂ ਗਰੀਬ ਨੂੰ ਵੀ ਸੋਚੀ ਮੈਂ ਡੂਬ ਨੂੰ ਵੀ ਸੋਚੀ ਅਜੋ ਕਹਿਣ ਲੱਗੀ ਮਰਦਾਨੀਆਂ ਕੀ ਹੈ ਮਹਾਰਾਜ ਆਪ ਕਿਰਪਾ ਕਰੋ ਤੋ ਮੇਰੇ ਧੰਨ ਗੁਰੂ ਨਾਨਕ ਦਾ ਪਾਤਸ਼ਾਹ ਕਹਿਣ ਲੱਗੀ ਮਰਦਾਨੀਆਂ ਇਹ ਕੀਰਤਨ ਦਾ ਹੀਰਾ ਆਖੋ ਸ਼੍ਰੀ ਇਹ ਕੀਰਤਨ ਦਾ ਹੀਰਾ ਕੀ ਇਸ ਦਾ ਅਰੈਣ ਦੀ ਤਰ੍ਹਾਂ ਮੁੱਲ ਪਾਉਂਦੇ ਹਲਵਾਈ ਦੀ ਤਰ੍ਹਾਂ ਮੁੱਲ ਪਾਉਂਦੇ ਮਰਦਾਨੀਆਂ ਜੀ ਨੇ ਕੀਰਤਨ ਦਾ ਮੁੱਲ ਪਾ ਦਿੱਤਾ ਹੈ ਉਹਨੇ ਕੀਰਤਨ ਨੂੰ ਸਮਝਿਆ ਜਿਹੜੇ ਪਿਆਰ ਵਾਲੇ ਹਨ ਸਾਲਸ ਰਾਏ ਵਰਗੇ ਉਹ ਫਿਰ ਕੀਰਤਨ ਦੀ ਭੇਟ ਕਰਦੇ ਭੇਟ ਪ੍ਰਵਾਨ ਚਾਹੇ ਲੱਕ ਕਰੇ ਚਾਹੇ ਤੱਕ ਜਿਹੜਾ ਮੁੜ ਪਾਉਂਦਾ ਹੈ ਜਾਂ ਮੁੜ ਪਵਾਉਂਦਾ ਹੈ ਉਹ ਭੁੱਲ ਪਿਆ ਪ੍ਰਧਾਨੀ ਮੇਰੇ ਸਿੱਖ ਜਿਹੜੇ ਹਨ ਉਹ ਬਾਣੀ ਦਾ ਮੁੱਲ ਨਹੀਂ ਪਾਉਂਦੇ ਭੇਟ ਕਰਦੇ ਉਹਨਾਂ ਦੀ ਭੇਟਾਂ ਗੁਰੂ ਨਾਨਕ ਦੇ ਦਰ ਤੇ ਮਾਲਕ ਦੇ ਦਰ ਤੇ ਪ੍ਰਵਾਨ ਹੋ ਜਾਂਦੀ ਕਿਉਂਕਿ ਕੀਰਤਨ ਜਿਹੜਾ ਹੈ ਇਹਦਾ ਮੁੱਲ ਕੀਰਤਨ ਕੀ ਹੈ ਅਜੇ ਬਾਣੀ ਪ੍ਰਵਾਨ

अंदर नान पातशाह जी की केडी महान महान भक्ति थी, जिथे गुरु ने आप जी दुनियावी राजपाल भक्ति, उस गुरु ने टुट के आप जी ने वस्तु भी दिती है जिदा मुल ही कोई दुनिया की कोई वस्तु ला लो उसका मुल है, वेचण वाला भी वेच के वस्तु खुश हो जाता, लैण वाला भी लैके खुश हो, पर यह अमुल जिदे को वस्तु आ गई उसका जीवन भी अमुल हो गया। निर्मोल पागा वाले हैं गुरु जिन्हों की चोली च मेरे धन गुरु नानक पातशाह जी ने निर्मोलक हीरे कीर्तन की दात पाई, गुरु धरोहर साहे हुए स्थान कीर्तन सिंह जी सहत परवास बाबा जी बाबा आनंद सिंह जी महाराज जी ने बच्चों से बड़ी की, इन्होंने बुजुर्गों ने बड़ी सेवा की, पूर्ण महापुरुष के दर्शन प्यारी सात संगत जिसमें हो जान, पर प्यारी सात संगत साध के संग नहीं कि काल दर्शन भेदत हो, विस्तार बलजीत बलजीत सिंह जी नौजवान बच्चे जिन्हों की चोली च गुरु नानक ने निर्मोलक हीरा कीर्तन पाया, अच उन्होंने उद्यम के नाल आप सारे बन चाहे एडा उपकार सर बलजीत सिल्वर प्रसाद दास नू जब मिले गुरुद्वारा साहब कह लगे भाई साहब कलकत्ते भी तेरा कीर्तन कर कराया, कह लगे मैं छोटा सा उदों भी बड़ा आनंद आया सी, गुरु ने फिर इतने दर्शन करा दिते, उस वेले दे पढ़े शब्द उन्होंने याद कर सकते, बड़ी बख्शिश है बड़ी रहमत है। उन्होंने पिता जी सरदार गुरदीप सिंह जी उन्होंने दसे है कि भाई साहब ये सब धन गुरु नानक की कृपा, नहीं तो बलजीत जिस वेले यूनिवर्सिटी विचों डिग्री लैन लगा उतों ने जेड़े अफसर सन सारे ने कहा भी डिग्री तो मिल सकती है जे सिर ते पग ना बने, मानो केस कटाने पे साड़ी यूनिवर्सिटी का लाभ। उन्होंने पिता जी ने दास नूं दस्या कि बलजीत सिंह ने कहा भाई मैनू डिग्री की लोड़ नहीं है, मैनू सिखी की लोड़ है, आखो श्री वाहिगुरू। एक कोई नौजवान बच्चा सिखी नाल प्यार कीता, उन्होंने फिर उचे चा ये लाभ पास करना पड़ा कि पग वाले नूं यूनिवर्सिटी विचों डिग्री प्राप्त है। अभी तो छोटिया छोटिया गलों से सीखी नहीं विदावा लिख के दे दें, पर साडे बुजुर्गों ने तो खून दिया नदियां वहा के भी सीखी कायम रख जंगलों में रख वो क्या रहे रोज अरदास कर दे रोज कितनिया शहीद माताओं भैं बच्चिया जिन्हों की रोज अरदास होगी वो अमर है, जिन्होंने अमर वस्तु रू प्राप्त की दुनिया के पदार्थों ने की साडा सवाल है, जिहड़ा कूड़े पदार्थों नाल प्यार करेगा वह कूड़ा है। अमर सिखी भाई तारू सिंह साहब जालिम ने हुक्म दिता है केस कट गया, भाई तारू सिंह कह लगा ये केस मेरी कलगीधर पातशाह की अमानत है, ये गुरु की बख्शिश, इन्होंने केसा कुछ ना कर फिर
मेरी खोपड़ी उतार दे। कितना प्यार सुहागणी स्त्री भी अपने पति नु प्रसन्न करने वास्ते सिंगार कर दी है। मेरा पति खुश हो गया, दुनिया खुश हो गई, कलगीधर पातशाह जी का सिख जिहड़ा है वह भी सिंगार करता है। जिस तरह कलगिया वाला खुश होवे वह भी सिंगार करता है। तो यह सिखी ये सोने केस के सोना दाड़ा ये तो सिखी का सिंगार है। आखोस्त्री का ये तो सिखी का सोपण जिन्हें वाल वेखे गुरु चेते सिखी की सुंदरता है, ब्यूटी है, जिसनों कायम रखे साढ़े बुजुर्ग हर समय कायम रखे। तो कह रही सात संगत बड़ी खुशी हुई। राजदीप सिंह ने जिस वे दसिया उन्होंने भी बाबा जी के बड़े दर्शन किए। बाबा नंद सिंह जी महाराज कुकरी कई बचन दास आने की तरह दसेगा ये किस तरह बख्शिश कर दे सर। बाबा बाबा नंद सिंह जी महाराज पूर्ण न जिन्होंने श्री गुरु ग्रंथ साहब जी ने साक्षात गुरु नानक जान के पूछे। असी रोज पढ़ने हैं पर गुरु ग्रंथ जी दे पर मन्ने कोई पागल। बाबा जी ने मन्ने दास छोटा जिहा सी सावण भादो दे दिनां विच पंजाब विच बड़ी गर्मी हो जाती है, बारिश भी होती है, वट भी बड़े लगते। आम कहावत है कि सावण भादो की धुप नु वेख के जिहड़ा जट है ना गोडी करदा छड़ के ते संत बन जांदा जिमीदार। हुण तां नानक साहिब बड़ा सुंदर स्थान ते उस वेले दा बचन है जिस वेले कच्चे कोठे ओहरे कोई उत्थे बिजली का प्रबंध नहीं। प्यारी साहब संगत जे बहुता वट लग जांदा सी तां बाबा नंद सिंह जी महाराज दास ने इन्हों नेत्रा नाल तकिया कि सारी सारी रात श्री गुरु ग्रंथ साहब जी को पक्खा करते रहे। मन जो ने जागदी है भी जागदी। राती सेठी साहब ने सुनाया कि गुरुद्वारे नु अग लग गई, गुरुद्वारा मुक गया, पालकी भी खत्म हो गई। तांबे दी पालकी सी एडी मजबूत पर उसका पता नहीं लगा। फिर कहने लगे साहब श्री गुरु ग्रंथ साहब जी की भीड़ आसे पासे हाशिया जड़ा सी ओदे उत्ते अग दा असर होया है। गुरबाणी दे एक अखर दे भी असर नहीं होया। आप खुश भी हो फिर किस तरह कहिए भी गुरु जागदी जोत। बाबा जी वचन कर दे सर गुरु तो जागदी जोत है तेरी भावना भावना बना गई। ज्यो ज्या गुरु नु वेखेगा जिहा वेखे पूर्ण वचन कर दे ते कीर्तन ए महान दा कीर्तन दे आश धरती फुट के नीवे पे। बाबा नंद सिंह जी महाराज धरती फुट के नीवा पे। किसी ने पूछा बाबा जी ये क्यों। बाबा जी कहन लगे धन गुरु नानक दी संगत इतने आऊंगी जो गुरु का सिख माई भाई गुरु नानक के दर्शनों आता है वे चरण पवित्र उन्होंने चरणों की धूड़ी भी पवित्र है। बाबा जी कह लगे नीवे इस वास्ते बहनी हाँ भी गुरसिखा के चरणों की धूड़ी उड़ के साडे उत्ते पै जाएगी साडा भी उदाहरण निम्रता इतनी। जिथे निम्रता है आप उसको जो जाने नीचा सौ गलिए कोई सरदार आ जाए राजा महाराजा आ जाए बैठो भाई अजे टाइम नहीं तो जे कोई कीर्तनिया आ जाए तो उन्होंने अंदर बुला दें पहले उन्होंने जल पानी छका। बाबा जी दर्शन करने वास्ते आए हैं खेचलना। बाबा जी कहते सर भाई तेरे को कीर्तन का भोजन दिता तेन गुरु नानक ने शब्द की दात तो कीर्तनी ये कितनी से महान सेवा कोई है। फिर बाबा जी वचन करते सन बच्चे वास्ते मां के दुध सारी ताकत
ਬੱਚਾ ਪੈਦਾ ਹੁੰਦਾ ਹੈ, ਜਿੱਥੇ ਵਾਹਿਗੁਰੂ ਬੱਚੇ ਨੂੰ ਜਨਮ ਦਿੰਦਾ ਹੈ ਨਾਲ ਖੁਰਾਕ ਵੀ ਦਿੰਦਾ, ਫਿਰ ਉਸ ਖੁਰਾਕ ਵਿੱਚ ਸਾਰੇ ਵਿਟਾਮਿਨ ਹੁੰਦੇ। ਤੋ ਬਾਬਾ ਜੀ ਬਚਨ ਕਰਦੇ ਸਨ ਜਿਸ ਤਰ੍ਹਾਂ ਬੱਚੇ ਵਾਸਤੇ ਮਾਂ ਦੇ ਦੁੱਧ ਵਿੱਚ ਪੂਰਨ ਖੁਰਾਕ ਹੈ, ਇਸੇ ਤਰ੍ਹਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਗੁਰਬਾਣੀ ਦਾ ਜਿਹੜਾ ਕੀਰਤਨ ਹੈ ਇਹ ਆਤਮਕ ਭੋਜਨ ਪੂਰਨ ਖੁਰਾਕ ਆਖੋ ਸਰੀਰ ਹੈ, ਜੇ ਮਿਲ ਜਾਏਗੀ ਤਾਂ ਮਨ ਬਲਵਾਨ ਰਹੇ, ਸਦਾ ਚੜ੍ਹਦੀਆਂ ਕਲਾ ਸਦਾ ਚੜ੍ਹ। ਅੱਜ ਇਹਨਾਂ ਗੁਰਮੁਖ ਪਰਿਵਾਰਾਂ ਮੈਂ ਤਾਂ ਕਹਾਂਗਾ ਉਪਕਾਰ ਕੀ, ਇਹਨਾਂ ਉੱਤੇ ਧੰਨ ਗੁਰੂ ਨਾਨਕ ਨੇ ਉਪਕਾਰ ਕੀ, ਪ੍ਰੇਰਨਾ ਦਿੱਤੀ ਹੈ। ਤੋ ਅੱਜ ਉਹਨਾਂ ਵੱਲੋਂ ਕੀਰਤਨ ਹੋਏ ਫਿਰ ਉਹਨਾਂ ਨੇ ਵੰਡ ਕੇ ਭੋਜਨ ਛਕੇ। ਆਪਾਂ ਸਾਰਿਆਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਜੋੜੇ ਹੈ ਕੀਰਤਨ ਨਿਰਮੋਲਕ ਕੀ ਹੈ। ਹਜ਼ੂਰ ਕਹਿਣ ਲੱਗੇ ਮਰਦਾਨੇ ਇਹ ਅਮਲ ਵਸਤੂ, ਜਿਹੜਾ ਇਹਨੂੰ ਅਮਲ ਸਮਝਦਾ ਹੈ ਇਹਦੀ ਭੇਸ ਕਰਦਾ ਹੈ ਉਹਦੀ ਮਾਇਆ ਮਾਲਕ ਦੇ ਦਰ ਤੇ ਪ੍ਰਵਾਨ। ਪ੍ਰਧਾਨੀ ਨੇ ਕਿਹਾ ਮਹਾਰਾਜ ਤਾਂ ਉਹ ਫਿਰ ਜਿੱਥੇ ਜਾਂਦੇ ਉੱਥੇ ਹੀ ਹੁਕਮ ਕਰਦੇ ਹੋ ਨਾ ਕੀਰਤਨ ਕਰ। ਹਜ਼ੂਰ ਕਹਿਣ ਲੱਗੇ ਹਾਂ ਮਰਦਾਨਿਆ, ਕਲਯੁਗ ਦੇ ਵਿੱਚ ਕੀਰਤਨ ਪ੍ਰਧਾਨ ਕਰ, ਜਿਹੜਾ ਕੀਰਤਨ ਕਰੇਗਾ ਤੇ ਸੁਣੇਗਾ ਉਹਦੇ ਕਰਮ ਦੀਆਂ ਭੁੱਖਾਂ ਮਾਲਕ ਦੂਰ ਕਰਦਾ। ਪ੍ਰਧਾਨਿਆ ਕੀ ਲਿਆਂਦਾ ਮਹਾਰਾਜ 100 ਰੁਪਏ ਦੀ ਥੈਲੀ। ਹਜ਼ੂਰ ਕਹਿਣ ਲੱਗੇ ਮਰਦਾਨਿਆ ਵਾਪਸ ਦੇ, ਆਪਾਂ ਇਹਨੂੰ ਕੀ ਕਰਨ। ਪ੍ਰਧਾਨੇ ਨੇ ਕਿਹਾ ਮਹਾਰਾਜ ਮਸਾਂ ਮਸਾਂ ਮਾਇਆ ਦਾ ਮੂੰਹ ਵੇਖ ਕੇ ਹੈ ਤੇ ਤੁਸੀਂ ਕਹਿੰਦੇ ਹੋ ਵਾਪਸ। ਹਾਂ ਮਰਦਾਨੇ ਇਹਨੂੰ ਕਿੱਥੇ ਚੁੱਕੀ ਫਿਰ ਆ ਜੇ। ਮਰਦਾਨੇ ਨੇ ਕਿਹਾ ਮਹਾਰਾਜ ਤੁਸੀਂ ਥੋੜੋ ਚੁੱਕਣੀ ਹੈ, ਮੈਂ ਆਪ ਹੀ ਨਾਲੇ ਰਵਾਪ ਹੀ ਚੁੱਕੀ ਫਿਰਾਂਗਾ ਤੇ ਨਾਲੇ ਫੈਲੀ ਵੀ। ਹਜ਼ੂਰ ਕਹਿਣ ਲੱਗੇ ਮਾਲਕ ਦੇ ਹੁਕਮ ਵਿੱਚ ਜਿੱਥੇ ਜਾਵਾਂਗੇ ਜਿਹੋ ਜਿਹਾ ਪ੍ਰਬੰਧ ਮਾਲਕ ਕਰੇਗਾ ਉਹ ਕਰੋ। ਬਾਬਾ ਆਨੰਦ ਸਿੰਘ ਜੀ ਮਹਾਰਾਜ ਜਿੱਥੇ ਵੀ ਸੰਗਤਾਂ ਆ ਜਾਂਦੀਆਂ, ਦੇਹਰਾਦੂਨ ਦੀ ਸੰਗਤ, ਦਿੱਲੀ ਦੀ ਸੰਗਤ, ਚੰਗ ਮਗੈਣਾ ਉੱਧਰ ਦੀਆਂ ਸੰਗਤਾਂ, ਬਾਬਾ ਜੀ ਸਾਡੇ ਚੱਲੋ ਸਾਡੇ ਚੱਲੋ, ਤਾਂ ਬਾਬਾ ਜੀ ਨੇ ਇਹ ਵਚਨ ਕਰਨਾ ਭਾਈ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੁੱਛਾਂਗੇ ਜਿੱਥੋਂ ਦਾ ਹੁਕਮ ਆਵੇਗਾ ਉੱਧਰ ਤੁਰ। ਜਿੱਥੋਂ ਦਾ ਹੁਕਮ ਆਉਣਾ ਉੱਧਰ ਤੁਰ ਪੈਣਾ ਤੇ ਨਾਲ ਵਚਨ ਕਰਦੇ ਸਨ ਬਾਈ ਫਿਰ ਸਾਨੂੰ ਕੋਈ ਫਿਕਰ ਨਹੀਂ, ਜਿਹੜਾ ਹੁਕਮ ਦੇਵੇਗਾ ਸਾਰਾ ਪ੍ਰਬੰਧ ਵੀ ਉਹ ਕਰੇ। ਨੌਕਰ ਮਾਲਕ ਦੇ ਹੁਕਮ ਵਿੱਚ ਕੰਮ ਕਰ ਰਿਹਾ ਹੈ, ਫਿਕਰ ਕਿਹਨੂੰ ਹੈ? ਮਾਲਕ ਨੂੰ ਹੁਕਮ ਦੇਣ ਵਾਲੇ ਆਪਣੇ ਆਪ ਕਰ ਰਿਹਾ ਹੈ, ਫਿਕਰ ਵੀ ਨਾ। ਗੁਰੂ ਕਾ ਸਿੱਖ ਗੁਰੂ ਕੇ ਹੁਕਮ ਵਿੱਚ ਰਹਿੰਦਾ ਹੈ, ਫਿਕਰ ਗੁਰੂ ਨੂੰ। ਤੇ ਜੇ ਮਨਮਰੀਆਂ ਕਰਦਾ ਫਿਰਦਾ ਹੈ ਤਾਂ ਫਿਕਰ ਵੀ ਨਾਲ ਹੀ ਬਣਿਆ। ਜਿੱਥੇ ਬਾਬਾ ਜੀ ਜੰਗਲਾਂ ਵਿੱਚ ਜਾਂਦੇ ਸੀ ਉੱਥੇ ਮੰਗਣ ਲੱਗ ਜਾਂਦੇ, ਲੰਗਰ ਆਪਣੇ ਆਪ ਆ ਜਾਂਦੇ। ਤਾਂ ਗੁਰਦੀਪ ਸਿੰਘ ਜੀ ਉਹਨਾਂ ਨੂੰ ਸਭ ਪਤਾ ਤੇ ਤੱਕਦੇ ਰਹੇ, ਬੜੀਆਂ ਬਖਸ਼ਾਂ ਪ੍ਰਾਪਤ ਕੀਤੀਆਂ। ਉਹ ਸਾਰੇ ਪ੍ਰਬੰਧ ਆਪੇ ਹੋ ਜਾਣੇ, ਕਿਉਂਕਿ ਕਿਸੇ ਮਹਾਂਪੁਰਸ਼ ਨੇ ਲਿਖਿਆ ਨਾ ਗਿਰੀ ਗਾਂਠ ਨੀ ਬਾਂਧ ਤੇ ਜਬੇ ਦੇ ਤਬ ਖਾਏ ਗੋਬਿੰਦ ਤਾਂ ਕੇ ਪਿੱਛੇ ਫਿਰੇ ਮਤ ਭੂਖੇ ਰਹਿ ਜਾ। ਪੱਲੇ ਕਛੂ ਨਾ ਬੰਦੇ ਪੰਛੀ ਤੇ ਦਰਵੇਸ਼, ਜਿਨ੍ਹਾਂ ਨੂੰ ਤਕਵਾ ਰੱਬ ਦਾ ਤਿੰਨਾ ਰਿਜਕ। ਪ੍ਰਧਾਨੀਆਂ ਵਾਪਸ 100 ਰੁਪਏ ਦੀ ਥੈਲੀ ਵਾਪਸ ਦਿੱਤੀ। ਸਾਲਸਰਾਏ ਦੇ ਅੰਦਰ ਹੋਰ ਪਿਆਰ ਗਿਆ, ਨੌਕਰ ਨੂੰ ਬੁਲਾਇਆ, ਬੇਟਾ ਧਰਚਾ ਕੋਈ ਰੱਬੀ ਨੂਰ ਆਇਆ ਜਿਹਦੀ ਸੋ ਸੁਣ ਕੇ ਮਨ ਫਰਿਆ ਹੈ, ਪ੍ਰਸਾਦੇ ਦਾ ਥਾਲ ਪਰੋਸੀ, ਦੁੱਧ ਦਾ ਗੜਵਾ ਵੀ ਭਰ ਲਿਆ, ਮਠਿਆਈ ਵੀ ਰੱਖ, ਚਿੱਟਾ ਰੁਮਾਲ ਪਾ ਕੇ ਤੂੰ ਚੱਲ ਤੇ ਮੈਂ ਵੀ ਦੁਕਾਨ ਬੰਦ ਕਰਕੇ ਆਉਂ। ਸਾਲਸਰਾਏ ਦਾ ਨੌਕਰ ਪਦਾਰਥਾਂ ਦਾ ਥਾਲ ਪਰੋਸਿਆ ਹੋਇਆ ਲੈ ਕੇ ਸਾਹਿਬਾਂ ਦੀ ਹਜ਼ੂਰੀ ਪਹੁੰਚਿਆ, ਥਾਲ ਅੱਗੇ ਰੱਖਿਆ, ਮੱਥਾ ਟੇਕਿਆ, ਹਜ਼ੂਰ ਨੇ ਅਮਿਓ ਦ੍ਰਿਸ਼ਟੀ ਨਾਲ ਤੱਕਿਆ ਤੇ ਜਿਨ ਕੋ ਨਦਰ ਕਰਮ ਤਿਰਕਾਰ, ਨਾਨਕ ਨਦਰੀ ਬਖਸ਼ਿਸ਼ ਆਈ ਹੋਈ ਅਧਾਕਾ ਇਹਦੀਆਂ ਚੋਣੀਆਂ ਪਰ। ਸਾਲਸਰਾਏ ਦਾ ਨੌਕਰ ਚੌਪੜਾ ਮਾਰ ਕੇ ਬਹਿ ਕੇ ਮਸਤੀ ਵੀ ਝੂਮ ਲੈ, ਜਿਸ ਤਰ੍ਹਾਂ ਮਾਇਆ ਧਾਰੀ ਵੀ ਝੂਮਦਾ ਹੈ ਨਾ, ਮਾਇਆ ਬਹੁਤੀ ਆ ਜਾ ਕੇ
ਪਰ ਜਿਹਨਾਂ ਕੋਲ ਸੱਚਾ ਧਨ ਆ ਜਾਂਦਾ ਹੈ ਉਹ ਵੀ ਪਿਆਰ ਇੱਕ ਜਿਸ ਤਰ੍ਹਾਂ ਤੁਸੀਂ ਪਿਆਰ ਦੇ ਸਾਧ ਸਰਾਏ ਆ ਗਿਆ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕੀਤੇ ਚਰਨਾਂ ਤੇ ਪਏ ਝੋਲੀ ਅੱਡੀ ਪਾਤਸ਼ਾਹ ਕਰੋ ਮੇਰੇ ਤੇ ਕਿਰਪਾ ਹਜ਼ੂਰ ਕਹਿਣ ਲੱਗੇ ਸਾਲ ਸਰਾਏ ਕੀ ਚਾਹੁੰਦੇ ਪਾਤਸ਼ਾਹ ਦੁਨੀਆਂ ਦੇ ਪਦਾਰਥ ਸਾਰੇ ਹੀਰੇ ਲਾਲ ਪੰਨੇ ਪੁਖਰਾਜ ਸੋਨਾ ਚਾਂਦੀ ਮਿਹਰਬਾਨੀਆਂ ਸਭ ਕੁਛ ਹੈ ਪਰ ਸਭ ਕੁਛ ਹੋਣੇ ਆ ਅਜੇ ਮਨ ਨਹੀਂ ਰਜਿਆ ਆਖੋ ਸਹੀ ਪੈਂਦਾ ਮਨ ਦਾ ਖੱਪਾ ਪੂਰਾ ਨਹੀਂ ਮਨ ਦਾ ਗਹਿ ਪੂਰਾ ਨਹੀਂ ਹਜ਼ੂਰ ਕਹਿਣ ਲੱਗੇ ਸਾਲ ਸਰਾਏ ਸਰੀਰਕ ਭੁੱਖ ਜਿਹੜੀ ਹੈ ਉਹ ਰੋਟੀ ਨਾਲ ਦੂਰ ਹੁੰਦੀ ਹੈ ਮਨ ਦੀ ਜਿਹੜੀ ਭੁੱਖ ਹੈ ਉਹ ਪਦਾਰਥਾਂ ਨਾਲ ਦੂਰ ਹੁੰਦੀ ਹੈ ਪਾਤਸ਼ਾਹ ਫਿਰ ਕਰੋ ਕਿਰਪਾ ਹਜ਼ੂਰ ਸੋਚਣ ਲੱਗੇ ਵੀ ਵੇਖੀਏ ਜਰਾ ਕਸੋਟੀ ਲਗਾਈਏ ਅੰਦਰੋਂ ਬੋਲਦਾ ਕਿ ਉੱਪਰੋਂ ਸਾਲ ਸਰਾਏ ਤੂੰ ਲੇਟ ਹੋ ਗਏ ਮਾਲਕ ਦੇ ਦਰੋਂ ਜੋ ਦਾਤ ਦੇਣ ਵਾਸਤੇ ਆਏ ਸਾਂ ਤੂੰ ਲੇਟ ਹੋ ਗਿਆ ਤੇਰਾ ਨੌਕਰ ਲੈ ਗਿਆ ਤਾਂ ਤੇ ਜੇ ਤੂੰ ਦਾਤ ਲੈਣੀ ਹੈ ਤਾਂ ਆਪਣੇ ਨੌਕਰ ਦੇ ਚਰਨਾਂ ਤੇ ਕਹਿ ਇਹ ਕਸਵੱਟੀ ਸੀ ਪਰ ਸਾਲ ਸਰਾਏ ਦਾ ਮਨ ਬੜਾ ਪਵਿੱਤਰ ਸੀ ਸਾਲ ਸਰਾਏ ਰੋ ਪਿਆ ਪਾਤਸ਼ਾਹ ਇਹ ਤਾਂ ਮੇਰਾ ਬੱਚਾ ਹੈ ਪਰ ਜੇ ਤੁਸੀਂ ਕਹੋ ਤਾਂ ਮੈਂ ਤੁਹਾਡੇ ਕੁੱਤਿਆਂ ਦੇ ਪੈਰ ਚ ਬਣਵਾ ਤੋ ਹਜ਼ੂਰ ਨੇ ਸਾਲ ਸਰਾਏ ਦੇ ਸਿਰ ਤੇ ਮੇਰ ਭਰੇ ਹੱਥ ਰੱਖੇ ਹਾਂ ਅਮਿਓ ਦ੍ਰਿਸ਼ਟੀ ਨਾਲ ਤੱਕਿਆ ਤੇ ਕਿਹਾ ਸਾਲ ਸਰਾਏ ਜਪ ਸਤਨਾਮ ਸ੍ਰੀ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੜੀਆਂ ਬੁਰਿਆਈਆਂ ਸਹਿਤ ਉੱਠੇ ਜਿਉਂ ਜਿਉਂ ਸਾਲ ਸਰਾਏ ਜਪਦਾ ਹੈ ਸ੍ਰੀ ਵਾਹ ਤਿਉਂ ਮਨ ਰਜਦਾ ਤਿਉਂ ਤਿਉਂ ਮਨ ਤ੍ਰਿਪਤ ਹੁੰਦਾ ਜਾਂਦਾ ਹੈ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਲੈ ਸਾਲ ਸਰਾਏ ਤੈਨੂੰ ਨਾਮ ਦਾ ਧਨ ਬਖਸ਼ੋ ਨਾਮ ਜਪਿਆ ਕਰ ਬਾਣੀ ਪੜਿਆ ਕਰ ਆਏ ਗਏ ਦੀ ਸੇਵਾ ਕਰਿਆ ਕਰ ਜੇ ਤੁਹਾਨੂੰ ਸਫਲਾ ਕਰਨਾ ਹੈ ਤਾਂ ਦਾਨ ਪੁਰ ਕਰਿਆ ਕਰ ਤੇਰਾ ਜੀਵਨ ਸਫਲਾ ਇਹ ਸਭ ਤੋਂ ਵੱਡਾ ਤੋਂ ਅੱਜ ਸਾਲ ਸਰਾਏ ਨੂੰ ਪ੍ਰਾਪਤ ਹੋਗੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ਿਆ ਹੈ ਤਾਂ ਉਹਨਾਂ ਗੁਰਮੁਖ ਪਰਿਵਾਰਾਂ ਤੇ ਵੀ ਗੁਰੂ ਦੀ ਕਿਰਪਾ ਹੋਈ ਹੈ ਤੋ ਪਿਆਰੀ ਸਾਧ ਸੰਗਤ ਅੱਜ ਸਾਲ ਸਰਾਏ ਦੀਆਂ ਝੋਲੀਆਂ ਭਰਨ ਵਾਲਾ ਤੁਹਾਡੀਆਂ ਵੀ ਝੋਲੀਆਂ ਭਰ ਆਓ ਇਹ ਸਭ ਤੋਂ ਵੱਡਾ ਧੰਨ ਸਭ ਤੋਂ ਵੱਡੀ ਦਾਤ ਕਿਹੜੀ ਸਤਸੰਗ ਨਾਮ ਬਾਣੀ ਤੋ ਨਾਮ ਜਪਿਆ ਕਰੋ ਬਾਣੀ ਪੜਿਆ ਕਰੋ ਸਤਸੰਗ ਵਿੱਚ ਪਾ ਕੇ ਜੁੜਿਆ ਕਰੋ ਕਿਉਂਕਿ ਗੁਰੂ ਨੇ ਆਪ ਜੀ ਨੂੰ ਇਹ ਦਾਤ ਬਖਸ਼ੀ ਹੈ ਤੋ ਜਿਹਨਾਂ ਨੂੰ ਇਹ ਦਾਤ ਮਿਲ ਜਾਂਦੀ ਨਾਮ ਰੂਪੀ ਧਨ ਮਿਲ ਜਾਂਦਾ ਹੈ ਉਹਨਾਂ ਦਾ ਦੁਨਿਆਵੀ ਧਨ ਵੀ ਸਫਲ ਹੋ ਜਾਂਦਾ ਹੈ ਸ਼ਬਦ ਦੀ ਧੁੱਪ ਪੜ ਕੇ ਦਾਸ ਕੀਰਤਨ ਦੀ ਸਮਾਪਤੀ ਕਰ ਰਿਹਾ ਹੈ ਜਾਂ ਕੋ ਮਿਲਿਓ ਨਾਮ ਨਿਧਾਨ ਭਗਤ ਨਾਨਕ ਤਾਂ ਕਾਪੂਰ ਰਾਜ ਦੀ ਨਾ ਤੇਰੀ ਨਾਮ ਯੋਗ ਬਣਿਆ ਤੇਰਾ ਕੀਰਤਨ ਤੁਸੀਂ ਸਾਰੇ ਯੋਗੀ ਬਣੇ ਨੇ ਯੋਗੀ ਕੌਣ ਹੈ ਜੋ ਗੁਰੂ ਨਾਲ ਜੁੜ ਗਿਆ ਜੁੜਨ ਦਾ ਨਾਮ ਯੋਗੀ ਜੋ ਕੀਰਤਨ ਨਾਲ ਜੁੜ ਗਿਆ ਉਹ ਰਾਜ ਵੀ ਤਾਂ ਹੀ ਸਫਲ ਹੁੰਦਾ ਹੈ ਜੇ ਯੋਗ ਮੇਰਾ ਰਾਜ ਨਰਕਾਂ ਨੂੰ ਲੈ ਜਾ ਜੋ ਗੁਰੂ ਨੇ ਕਿਹੜਾ ਬਖਸ਼ਿਆ ਹੈ ਇਹ ਵੀ ਜੋਗੀਆਂ ਵਾਲੇ ਪਾ ਕੇ ਜੰਗਲਾਂ ਨੂੰ ਤੁਰ ਜਾਂਦਾ ਘਰ ਬਾਰ ਛੱਡ ਹਜ਼ੂਰ ਕਹਿੰਦੇ ਨੇ ਉਹ ਜੋਗ ਪ੍ਰਵਾਨ ਹੈ ਕਿਹੜਾ ਰਾਜ ਬੀਲਾ ਤੇਰੇ ਨਾਮ ਬਣਾਈ ਜੋਗ ਬਣਿਆ ਤੇਰਾ ਕੀ ਸ਼ਬਦ ਦੀ ਅਖੀਰ ਦੀ ਧੁੱਪ ਫੜ ਕੇ ਦਾਸ ਕੀਰਤਨ ਕਰੇਗਾ ਅੰਮ੍ਰਿਤ ਵੇਲੇ ਦਾ ਕੀਰਤਨ ਕਿਸੇ ਗੁਰਮੁਖ ਪਰਿਵਾਰ ਨੂੰ ਇੱਛਾ ਪ੍ਰਗਟ ਕੀਤੀ ਵੀ ਤਾਂ ਰੋਜ਼ ਸ਼ਾਹ ਹਰਦੇਵ ਸਿੰਘ ਜੀ ਉਹਨਾਂ ਦੇ ਘਰ ਸਰਬਾਸੋ ਪੂਰਨ ਕਰਨ ਵਾਲੀ ਆਸਾ ਜਗੀਵਾਰ ਦੇ ਕੀਰਤਨ ਦਾ ਅੰਮ੍ਰਿਤ ਵਰਤ ਜਿਨ੍ਹਾਂ ਦੇ ਭਾਗਾਂ ਵਿੱਚ ਪਹੁੰਚੇ ਇਹਦਾ ਕਿਹੜਾ ਦਹਾ ਨਹੀਂ ਮਾਲਕ ਆਪ ਹਾਜ਼ਰੀਆਂ ਲਾਉਂਦੇ ਤੋ ਕਿਸੇ ਗੁਰਮੁਖ ਪਰਿਵਾਰ ਨੇ ਇੱਛਾ ਪ੍ਰਗਟ ਕੀਤੀ ਮੇਰੇ ਘਰ ਵੀ ਕੀਰਤਨ ਦਾ ਵਸਤੋਆ ਕਰਦੇ ਹੋ ਜੀ ਘਰ ਘਰ ਅੰਦਰ ਧਰਮਸਾਲ ਹੋ ਸਕਦਾ ਹੈ ਘਰ ਘਰ ਅੰਦਰ ਭਾਈ ਸਾਹਿਬ ਜੀ ਲਿਖਦੇ ਨੇ ਧਰਮਸਾਲ ਫਿਰ ਵਸੋਆ ਕਿਹੜਾ ਹੈ ਹੋਵੇ ਕੀਰਤਨ ਸਦਾ
ਉਹ ਗੁਰੂ ਪਿਆਰੇ ਆਪ ਜੀ ਨੂੰ ਉਹਨਾਂ ਦਾ ਐਡਰੈਸ ਪਿਆਰਾ ਦੱਸ ਦੇਣਗੇ। ਸੋ ਕੱਲ੍ਹ 5 ਤੋਂ 6 ਵਜੇ ਤੱਕ ਆਸਥਾ ਗੁਰਦੁਆਰ ਦਾ ਕੀਰਤਨ ਉਸ ਗੁਰੂ ਪਰਿਵਾਰ ਦੇ ਗ੍ਰਹਿ ਵਿੱਚ ਹੋ ਰਿਹਾ ਅਤੇ ਸ਼ਾਮਾਂ ਨੂੰ ਇਸੇ ਤਰ੍ਹਾਂ ਇੱਥੇ ਕੀਰਤਨ ਹੋ

ਪਾਪੀ ਸੋਦਨ ਕੱਢਿਆ ਤੂੰ ਕਾਪੀਆਂ ਤਿੱਤ ਜਿੱਤ ਮੁੱਖ ਨਾਮ

ਕੌੜੀਆਂ ਪਹੀ ਜਾਣਾ ਗੁੰਗਲਾ ਪਹੀ ਤਿੰਧਾਰੀ ਹੈ ਦੇਖੇ ਕੀਤਾ ਆਪਣਾ ਦਰਗ ਚਿਪਕੀ ਸਾਰੀ ਹੈ ਜੋ ਆਇਆ ਸੋ ਚਲਸੀ ਸਭ ਕੋਈ ਆਈ ਮਾਰੀ ਹੈ ਜਿਸਕੇ ਰੀ ਪ੍ਰਾਣ ਹੈ।

ਥੋੜੀ ਵਡੇਕਿਆਂ ਵਡਿਆਈਆਂ ਕੁਛ ਕਹਿਣਾ ਕਰਨ ਨਾ ਜਾ। ਸੋ ਕਰਤਾ ਕਾਦਰ ਕਰੀਮ ਦੇ ਦੀਆਂ ਰਿਤ ਸਮਾਏ ਸਾਈ ਕਾਰ ਕਵਾਨੀ ਤੁਰ ਛੋੜੀ ਤਿਨੇ ਪਾ ਨਾਨਕੇ ਕੀ ਬਾਹਰੀ।

0: ਉਜੜੇ ਗੇਤੀ ਛੁੱਟੀ ਨਾ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: You are listening to SeekNet Radio, broadcasting live 24 hours a day around the world.

0: مدت ہو گئی ہے. اتنا جانو کیتی مدت کہندے اتنا بھی نہیں پتا بھی کتنی مدت ہو گئی ہے. چلتے خبر نہ پائیو تو چل رہے ہیں چل رہے ہیں. کئی جنم بھے کیٹ پتنگا, کئی جنم گج مین کرنگا, کئی جنم پنکھی سرپ ہوئو, کئی جنم حیور برکھ جویو. پتہ نہیں کدوں تو چل رہے ہیں کی کچھ بندے آ رہے ہیں. جڑ جڑ وچھڑے شریر اتے آتما کئی فارمز وچ بار بار جڑے ہن ملے ہن اکٹھے ہوئے ہن پھر وچھڑے ہن. جڑ جڑ وچھڑے وچھڑ جڑے جیو جیو موئے موئے جیوے. بار بار کتنی دفعہ اسیں جی چکے ہاں مر چکے ہاں جی چکے ہاں مر چکے ہاں. جیو جیو موئے موئے جیوے کیتیاں کے باپ کیتیاں کے بیٹے کیتے گر چیلے ہوئے. پتہ نہیں کتنے گرو بھی پہلے دھارن کیتے انہوں نے بھی کتے پہنچایا نہیں. کیتیاں کے باپ کیتیاں کے بیٹے کیتے گر چیلے ہوئے. آگے پاچھے گنت نہ آوے, اگے پیچھے دی کوئی گنتی نہیں ہے کوئی حساب نہیں ہے کیا جاتی کیا ہن ہوئے. اس کا بھی پتا نہیں ہے کہ ہن کی بننا ہے ہن اساں کدھر جانا ہے. اور گرو ارجن دیو جی مہاراج آخدے ہن کہ میرا جیون سوبھاگا ہے. او بہت ہی سیلیبریشن دے نال پڑے ہوئے شبد اچار دے ہن. پایا لال رتن من پایا اب موہے جیون پدوی پائی سفل سفل بھئی سفل جاترا. کہندے میرے جیون دی جاترا سفل ہو گئی ہے. مہاراج جی آپ جی دے جیون دی جاترا سفل ہو گئی ہے اس دا کی مطلب ہے؟ اسی کیویں سمجھیے کہ جیون دی یاترا دی سفلتائی کس چیز نو کہندے ہیں؟ زندگی دی جو اصل سکسیس ہے وہ کس نو کہندے ہیں؟ گرو دیو کرپا کر کے سانو دسو آپ جی دی جو سفلتائی ہے اس دے وچ آپ جی نے کی پایا ہے کی اکمپلش کیتا ہے. تو وہ آخدے ہیں سنو میرے جیون دی یاترا سفل ہو گئی ہے. سفل سفل بھئی سفل یاترا آون جان رہے میرا آونا جانا جمنا مرنا رہے دا بھاو ختم ہو گیا ہے. ڈیتھ اینڈ برتھ دے سائیکل دے وچوں میں باہر ہو گیا. آون جان رہے مل سادھا ستگرو نو مل کے سادھو نو مل کے کہندے ہن میرے جیون دی یاترا سفل ہو گئی ہے. ہن کرم بھوگن دے واسطے اس شریر دے پنجرے دے وچ مینوں واپس نہیں آنا پائے گا. شریر نو پنجرا آکھیا پنجرا آکھیا اور اسی سارے ہی اس پنجرے دی قید دے وچ ہاں جس نو اسی ریلش کر رہے ہیں جس نو اسی انجوائے کر رہے ہیں. اے پنجرا ہے اتے اسی اس دے وچ قید ہاں. جل کی بھیت پون کا تھمبا رکت بوند کا گارا ہارڈ رہ رہا ہے. انیکاں طرح دے دکھ تسیحے تکلیفاں مشکلاتاں درداں اے چل رہا ہے اس پنجرے دے وچ رہ کے. گرو جی آخدے ہیں انسان تو اس پنجرے دے وچوں نکل. تیری ریئل سکسیس اس گل دے وچ ہے کہ تو واپس اس پنجرے دے وچ نہ آویں اپنے نج گھر دے وچ چل جائیں جتھوں تینوں کدے واپس نہ آنا پوے. نج گھر دے وچ چلے جائیں. روٹین وجوں اسی گربانی دیاں پنکتیاں پڑھ دیں پر وہ سانوں اس طرح سٹرائک نہیں کر دیاں جو انہ دا پاو ہے. سچے پاتشاہ اپنی بانی چ آکھتے ہیں نج کر محل پاو سکھ سہج بہور نہ ہوئے گو فیرا. جو
1: ਜਦੋਂ ਤੁਸੀਂ ਆਪਣੇ ਨਿੱਜ ਘਰ ਦੇ ਵਿੱਚ ਚਲੇ ਜਾਓਗੇ, ਇਸ ਦਾ ਭਾਵ ਇਹ ਹੋਇਆ ਕਿ ਹੁਣ ਅਸੀਂ ਆਪਣੇ ਘਰ ਦੇ ਵਿੱਚ ਨਹੀਂ। ਬੇਸ਼ੱਕ ਅਸੀਂ ਸਭ ਸੋਚਦੇ ਹਾਂ ਕਿ ਸਾਡੇ ਪਾਸ ਘਰ ਹੈ, ਪਰ ਮਹਾਰਾਜ ਕਹਿੰਦੇ ਹਨ ਉਹ ਤੁਹਾਡਾ ਨਿੱਜ ਘਰ ਨਹੀਂ ਹੈ। ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਕਹਿੰਦੇ ਉੱਥੇ ਜਾ ਕੇ ਹੀ ਸੁੱਖ ਅਤੇ ਸਹਿਜ ਤੁਹਾਨੂੰ ਪ੍ਰਾਪਤ ਹੋਣਾ ਹੈ। ਬਹੁਰ ਨਾ ਹੋਏਗਾ ਫੇਰਾ, ਅਤੇ ਦੁਬਾਰਾ ਫਿਰ ਫੇਰਾ ਨਹੀਂ ਪਏਗਾ, ਦੁਬਾਰਾ ਫਿਰ ਆਉਣਾ ਨਹੀਂ ਹੋਏਗਾ। ਪਰ ਸਵਾਲ ਪੈਦਾ ਇਹ ਹੁੰਦਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਐਸੀ ਅਵੇਅਰਨੈਸ ਕਿਉਂ ਨਹੀਂ ਆਉਂਦੀ, ਐਸੀ ਜਾਗਰੂਕਤਾ ਕਿਉਂ ਨਹੀਂ ਆਉਂਦੀ, ਅਸੀਂ ਕੰਸਰਨਡ ਕਿਉਂ ਨਹੀਂ। ਹੁਣ ਨਿੱਜ ਘਰ ਦੇ ਵਿੱਚ ਜਾਣਾ, ਜੰਮਣ ਮਰਨ ਦੇ ਵਿੱਚੋਂ ਮੁਕਤ ਹੋਣਾ ਕੋਈ ਸਾਡੇ ਲਈ ਕੋਈ ਖਾਸ ਵੱਡਾ ਇਸ਼ੂ ਨਹੀਂ। ਇਟ ਇਜ਼ ਨਾਟ ਅਵਰ ਡੇ ਟੂ ਡੇ ਲਾਈਫ ਇਸ਼ੂ ਵਿਚ ਬਾਦਰਸ ਅਸ, ਨੋ, ਇਹ ਕੋਈ ਸਾਡੇ ਲਈ ਖਾਸ ਸਮੱਸਿਆ ਨਹੀਂ। ਸਾਨੂੰ ਸਭਨਾਂ ਨੂੰ ਆਪਣੇ ਆਪਣੇ ਅੰਦਰ ਇਮਾਨਦਾਰੀ ਦੇ ਨਾਲ ਆਪਣੀ ਸੱਚ ਆਵਾਜ਼ ਨੂੰ ਸੁਣਨਾ ਚਾਹੀਦਾ ਹੈ ਕਿ ਕੀ ਅਸੀਂ ਸੱਚੀ ਇਸ ਇਸ਼ੂ ਨੂੰ ਬਹੁਤ ਅਹਿਮ ਆਪਣੀ ਜ਼ਿੰਦਗੀ ਚ ਸਮਝਦੇ ਹਾਂ, ਕੀ ਇਹ ਸਾਡੀ ਕੋਈ ਪ੍ਰਾਇਓਰਿਟੀ ਲਿਸਟ ਦੇ ਵਿੱਚ ਕਿਤੇ ਆਉਂਦਾ ਹੈ। ਸਾਡੀਆਂ ਹੋਰ ਬਹੁਤ ਸਾਰੀਆਂ ਪ੍ਰਾਇਓਰਿਟੀਜ਼ ਹਨ, ਬਹੁਤ ਸਾਰੇ ਏਜੰਡਾਜ਼ ਹਨ, ਬਹੁਤ ਸਾਰੇ ਗੋਲਜ਼ ਹਨ, ਪਰ ਇਹ ਗੋਲ ਜੋ ਹੈ ਉਹ ਸਿਰਫ ਕਹਿਣ ਸੁਣਨ ਮਾਤਰ ਹੈ। ਦਿਸ ਡਸ ਨਾਟ ਬਾਦਰ ਅਸ। ਪਰ ਗੁਰੂ ਮਹਾਰਾਜ ਜੀ ਕਹਿੰਦੇ ਹਨ ਕਿ ਮੇਰੀ ਜੀਵਨ ਦੀ ਯਾਤਰਾ ਸਫਲੀ ਉਦੋਂ ਹੋਈ ਹੈ, ਮੇਰੀ ਰੀਅਲ ਸਕਸੈਸ ਲਾਈਫ ਦੀ ਇਸ ਗੱਲ ਦੇ ਵਿੱਚ ਹੈ ਕਿ ਮੇਰਾ ਆਉਣਾ ਜਾਣਾ ਜਿਹੜਾ ਹੈ ਉਹ ਖਤਮ ਹੋ ਗਿਆ, ਆਵਣ ਜਾਣ ਰਹੇ ਮਿਲ ਸਾਧਾ। ਅਤੇ ਗੁਰਬਾਣੀ ਦੇ ਵਿੱਚ ਇਹ ਇਸ਼ੂ ਬਹੁਤ ਭਾਰਾ ਹੈ, ਬਹੁਤ ਭਾਰਾ ਇਸ਼ੂ ਹੈ। ਪ੍ਰਭ ਜਨਮ ਮਰਨ ਨਿਵਾਰ, ਇਸ ਦੇ ਵਿੱਚ ਦੇਖੋ ਇੱਕ ਤਰਲਾ, ਇੱਕ ਪੁਕਾਰ, ਇੱਕ ਬੇਨਤੀ, ਇੱਕ ਜਾਚਨਾ ਹੈ ਕਿ ਇਹ ਪ੍ਰਭੂ ਮੇਰੇ ਤੇ ਕਿਰਪਾ ਕਰ, ਮੈਨੂੰ ਜਨਮ ਮਰਨ ਦੇ ਵਿੱਚੋਂ ਨਿਕਾਲ ਲੈ, ਮੇਰਾ ਜਨਮ ਮਰਨ ਖਤਮ ਕਰ ਦੇ। ਪ੍ਰਭ ਜਨਮ ਮਰਨ ਨਿਵਾਰ, ਹਾਰ ਪਰਿਓ ਦੁਆਰ, ਮੈਂ ਹਾਰ ਕੇ ਤੇਰੇ ਦੁਆਰੇ ਤੇ ਆ ਕੇ ਡਿੱਗ ਪਿਆ ਹਾਂ। ਤੋ ਸਾਧ ਸੰਗਤ ਜੀ, ਅਸੀਂ ਆਪਣੇ ਜੀਵਨ ਦੇ ਵਿੱਚ ਕਿਉਂ ਨਹੀਂ ਇਹਨਾਂ ਤਮਾਮ ਐਸਪੈਕਟਸ ਦੇ ਪ੍ਰਤੀ ਫਿਕਰਮੰਦ ਕਿਉਂ ਨਹੀਂ, ਚਿੰਤਾਤੁਰ ਕਿਉਂ ਨਹੀਂ? ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਸ ਸ਼ਬਦ ਨੂੰ ਆਰੰਭ ਇੱਥੋਂ ਕੀਤਾ ਹੈ, ਅੰਮ੍ਰਿਤ ਕਾਇਆ ਰਹਿ ਸੁਖਾਲੀ। ਕਹਿੰਦੇ ਜਿਸ ਦੇਹੀ ਚ ਤੁਸੀਂ ਰਹਿ ਰਹੇ ਹੋ, ਇਹ ਦੇਹੀ ਅਤੇ ਤੁਸੀਂ ਇਸ ਦੇ ਨਾਲ ਜੁੜੇ ਹੋਏ ਹੋ, ਇਹ ਬੜੀ ਸੁਖਾਲੀ, ਬੜੀ ਕੰਫਰਟੇਬਲ, ਬੜੇ ਆਰਾਮ ਦੇ ਵਿੱਚ ਹੈ। ਅੰਮ੍ਰਿਤ ਸ਼ਬਦ ਉਹਨਾਂ ਨੇ ਵਰਤਿਆ ਹੈ, ਭਾਵ ਕਿ ਇਹ ਸੋਚਦੇ ਹੋ ਕਿ ਇਹ ਹਮੇਸ਼ਾ ਹੀ ਰਹਿਣੀ ਹੈ, ਏਦਾਂ ਲੱਗਦਾ ਹੈ ਕਿ ਇਸ ਦਾ ਕਦੇ ਅੰਤ ਆਉਣਾ ਹੀ ਨਹੀਂ ਹੈ। ਹਾਂ, ਜਦੋਂ ਆ ਜਾਏਗਾ ਉਦੋਂ ਦੇਖੀ ਜਾਏਗੀ। ਪਰ ਜਿਤਨੀ ਦੇਰ ਤੱਕ ਅੰਤ ਨਹੀਂ ਆਉਂਦਾ, ਕਹਿੰਦੇ ਤੁਸੀਂ ਏਦਾਂ ਹੀ ਰਹਿੰਦੇ ਹੋ ਜਿਵੇਂ ਕਿ ਅਮਰ ਹੋ, ਹਮੇਸ਼ਾ ਲਈ ਹੋ। ਅੰਮ੍ਰਿਤ ਕਾਇਆ ਰਹਿ ਸੁਖਾਲੀ, ਕਹਿੰਦੇ ਇਸ ਕਰਕੇ ਇਸਨੂੰ ਅਮਰ ਸਮਝੀ ਬੈਠੇ ਹੋ, ਜਿਉਂਦੇ ਤੁਸੀਂ ਇਸੇ ਤਰ੍ਹਾਂ ਹੋ ਜਿਵੇਂ ਕਿ ਹਮੇਸ਼ਾ ਹੀ ਰਹਿਣਾ ਹੈ, ਅਤੇ ਬੜੇ ਸੁਖਾਲੇ ਰਹਿੰਦੇ ਹੋ, ਕੋਈ ਖਾਸ ਚਿੰਤਾ ਨਹੀਂ ਹੈ। ਔਰ ਜਿਨ੍ਹਾਂ ਨੂੰ ਗੁਰੂ ਦੇ ਬਚਨਾਂ ਦਾ ਤੀਰ ਲੱਗ ਜਾਂਦਾ ਹੈ ਉਹ ਸੁਖਾਲੇ ਨਹੀਂ ਰਹਿੰਦੇ, ਉਹ ਬੇਚੈਨ ਹੋ ਜਾਂਦੇ ਹਨ। ਫਰੀਦ ਸਾਹਿਬ ਨੇ ਆਖਿਆ ਹੈ ਨਾ, ਕਹਿੰਦੇ ਹਨ

ਕਹਿੰਦੇ ਹੁਣ ਮੈਨੂੰ ਆਪਣੀ ਪਈ ਹੋਈ, ਕਿਸੇ ਨੂੰ ਕਿਸੇ ਚੀਜ਼ ਦੀ ਪਈ ਹੈ, ਕਿਸੇ ਨੂੰ ਕਿਸੇ ਦੀ ਪਈ ਹੈ, ਕਿ ਪਤਾ ਨਹੀਂ ਮੇਰਾ ਦਿਨ ਕਿਹੜਾ ਆ ਜਾਣਾ। ਜਿਹਨਾਂ ਨੂੰ ਚਿੰਤਾ ਹੁੰਦੀ ਹੈ ਉਹ ਬੇਚੈਨ ਹੋ ਜਾਂਦੇ ਹਨ। ਕਬੀਰ ਸਾਹਿਬ ਜੀ ਦਾ ਇੱਕ ਸ਼ਲੋਕ ਹੈ ਜਿਸ ਦੇ ਵਿੱਚ ਕਬੀਰ ਸਾਹਿਬ ਆਖਦੇ ਹਨ, ਕਬੀਰ ਜਿਨਹੂੰ ਕਿਛ ਜਾਣਿਆ ਨਹੀਂ ਤਿੰਨ ਸੁਖ ਨੀਂਦ ਵਿਹਾਏ। ਕਹਿੰਦੇ ਜਿਹਨਾਂ ਨੂੰ ਕੋਈ ਅਵੇਅਰਨੈਸ ਨਹੀਂ ਆਈ, ਕੋਈ ਅਵੇਕਨਿੰਗ ਨਹੀਂ ਹੋਈ, ਕੋਈ ਜਾਗਰੂਕਤਾ ਨਹੀਂ ਆਈ, ਉਹ ਬੜੇ ਆਰਾਮ ਨਾਲ ਸੁੱਤੇ ਪਏ ਹਨ, ਬੜੇ ਆਰਾਮ ਨਾਲ ਮਸਤ ਰਹਿੰਦੇ ਹਨ, ਬੇਫਿਕਰ ਰਹਿੰਦੇ ਹਨ। ਕਹਿੰਦੇ ਕਬੀਰ ਜਿਨਹੂੰ ਕਿਛ ਜਾਣਿਆ ਨਹੀਂ ਤਿੰਨ ਸੁਖ ਨੀਂਦ ਵਿਹਾਏ, ਹਮੋ ਜੋ ਬੂਝੋ ਬੂਝਣਾ ਪੂਰੀ ਪਰੀ ਬਲਾਏ। ਕਹਿੰਦੇ ਅਸੀਂ ਜਦੋਂ ਤੋਂ ਇਸ ਗੱਲ ਤੋਂ ਅਵੇਅਰ ਹੋ ਗਏ ਹਾਂ ਉਦੋਂ ਤੋਂ ਕਹਿੰਦੇ ਹਨ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਗਲ ਚ ਕੋਈ ਬਲਾ ਪੈ ਗਈ ਹੈ ਜੋ ਟਿਕਣ ਨਹੀਂ ਦਿੰਦੀ, ਨਾ ਦਿਨੇ ਚੈਨ ਨਾ ਰਾਤ ਚੈਨ, ਜੋ ਟਿਕਣ ਨਹੀਂ ਦਿੰਦੀ। ਗੁਰੂ ਬਾਬਾ ਜੀ ਕਹਿੰਦੇ ਹਨ ਅੰਮ੍ਰਿਤ ਕਾਇਆ ਰਹਿ ਸੁਖਾਲੀ ਬਾਜੀ ਇਹ ਸੰਸਾਰੋ। ਕਹਿੰਦੇ ਹਨ ਐ ਕਾਇਆ, ਸੰਸਾਰ ਦੀ ਇਸ ਬਾਜੀ ਦੇ ਵਿੱਚ, ਸੰਸਾਰ ਦੀ ਇਸ ਖੇਡ ਦੇ ਵਿੱਚ ਤੂੰ ਬੜੀ ਸੁਖਾਲੀ ਆਰਾਮ ਨਾਲ ਕੰਫਰਟੇਬਲ ਬੇਫਿਕਰ ਬੇਪਰਵਾਹ ਹੋ ਕੇ ਤੂੰ ਰਹਿ ਰਹੀ ਹੈ, ਜਿਵੇਂ ਤੈਂ ਜਾਣਾ ਹੀ ਨਹੀਂ ਹੈ, ਤੈਨੂੰ ਕੋਈ ਚਿੰਤਾ ਜਾਪਦੀ ਨਹੀਂ ਹੈ। ਬਾਜੀ ਇਹ ਸੰਸਾਰੋ ਲੱਭ ਲੋਭ ਮੁੱਛ ਕੂੜ ਕਮਾਵੇ, ਆ ਕੁਛ ਤੂੰ ਕਰ ਰਹੀ ਹੈ ਬਹੁਤ ਉਠਾਵੇ ਭਾਰੋ, ਅਤੇ ਕੂੜ ਆਦਿ ਦਾ, ਲਾਲਚ ਦਾ, ਲੋਭ ਦਾ, ਇਹਨਾਂ ਚੀਜ਼ਾਂ ਦਾ ਤੂੰ ਆਪਣੇ ਸਿਰ ਉੱਤੇ ਬਹੁਤ ਭਾਰ ਉਠਾਈ ਜਾ ਰਹੀ ਹੈ, ਬਹੁਤ ਉਠਾਵੇ ਭਾਰੋ ਤੂੰ ਕਾਇਆ ਮੈਂ ਰੁਲਦੀ ਦੇਖੀ। ਐ ਕਾਇਆ ਅੱਜ ਜਿਹੜੀ ਤੂੰ ਬਹੁਤ ਸੁਖਾਲੀ ਹੈ ਨਾ, ਤੇਰੇ ਵਰਗੀਆਂ ਅਤਿਅੰਤ ਕਾਇਆ ਜੋ ਹਨ, ਜਦੋਂ ਉਹਨਾਂ ਦੇ ਵਿੱਚੋਂ ਇਹ ਹੰਸ ਇਹ ਜੀਵਾਤਮਾ ਚਲੇ ਜਾਂਦਾ ਹੈ ਤੇ ਮੈਂ ਉਹਨਾਂ ਨੂੰ ਰੁਲਦੀਆਂ ਦੇਖੀਆਂ। ਤੂੰ ਕਾਇਆ ਐ ਸ਼ਰੀਰ, ਐ ਕਾਇਆ ਮੈਂ ਤੇਰੇ ਵਰਗੀਆਂ ਕਾਇਆ ਰੁਲਦੀਆਂ ਦੇਖੀਆਂ ਹਨ। ਕਿਸ ਤਰ੍ਹਾਂ? ਜਿਸ ਤਰ੍ਹਾਂ ਧਰਤੀ ਦੇ ਉੱਤੇ ਸੁਆਹ ਰੁਲਦੀ ਹੈ, ਮਿੱਟੀ ਰੁਲਦੀ ਹੈ, ਉੱਡਦੀ ਹੈ, ਇਸ ਤਰ੍ਹਾਂ ਕਾਇਆ ਮੈਂ ਤੇਰਾ ਹਸ਼ਰ ਹੁੰਦਾ ਦੇਖਿਆ। ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉਂ ਘਰ ਉੱਪਰ ਛਾਰੋ। ਇਸ ਕਰਕੇ ਹੁਣ ਬਹੁਤ ਪਿਆਰ ਨਾਲ ਬਾਬਾ ਜੀ ਆਖ ਰਹੇ ਹਨ, ਕਹਿੰਦੇ ਹਨ ਸੁਣ ਸੁਣ ਸਿੱਖ ਹਮਾਰੀ। ਕਹਿੰਦੇ ਸਾਡੀ ਗੱਲ ਨੂੰ ਸੁਣ, ਸਾਡੀ ਸਿੱਖਿਆ ਨੂੰ, ਸਾਡੀ ਵਿਚਾਰ ਨੂੰ, ਸਾਡੀ ਓਪੀਨੀਅਨ ਨੂੰ, ਸਾਡੇ ਸੁਜੈਸ਼ਨ ਨੂੰ, ਕਹਿੰਦੇ ਧਿਆਨ ਦੇ ਨਾਲ ਸੁਣ। ਸੁਣ ਸੁਣ ਸਿੱਖ ਹਮਾਰੀ, ਸੁਕ੍ਰਿਤ ਕੀਤਾ ਰਹਿਸੀ ਮੇਰੇ ਜੀੜੇ, ਬਹੁੜ ਨਾ ਆਵੇ ਵਾਰੀ। ਇਹ ਵਾਰੀ ਬਾਰ ਬਾਰ ਹਿਊਮਨ ਫਾਰਮ ਦੇ ਵਿੱਚ ਆਉਣ ਦਾ ਜੋ ਚਾਂਸ ਹੈ ਇਹ ਤੇਰੇ ਆਪਣੇ ਹੱਥ ਵਸ ਦੇ ਵਿੱਚ ਨਹੀਂ ਹੈ, ਨਾ ਇਸ ਨੂੰ ਤੂੰ ਕ੍ਰੀਏਟ ਕਰ ਸਕਦਾ ਹੈ, ਨਾ ਇਸ ਨੂੰ ਤੂੰ ਅਰਨ ਕਰ ਸਕਦਾ ਹੈ। ਇਹ ਅਕਾਲ ਪੁਰਖ ਦੀ ਰਹਿਮਤ ਦੇ ਨਾਲ ਤੈਨੂੰ ਮਿਲਿਆ ਸੀ, ਫਿਰ ਦੁਬਾਰਾ ਵਾਰੀ ਨਹੀਂ ਆਣੀ। ਹੁਣੇ ਹੀ ਜੋ ਆਤਮਕ ਜੀਵਨ ਲਈ ਤੂੰ ਕਰ ਲਏਗਾ ਉਹੀ ਤੇਰੇ ਕੰਮ ਆਉਣਾ ਹੈ। ਇਸ ਕਰਕੇ ਗੁਰੂ ਬਾਬਾ ਜੀ ਅੱਜ ਦੇ ਕੀਰਤਨ ਦੇ ਵਿੱਚ ਜਿਸ ਨੂੰ ਅਸੀਂ ਅੱਜ ਆਰੰਭ ਕਰ ਰਹੇ ਹਾਂ, ਸਰੀਰ ਤੋਂ ਆਰੰਭ ਵਿਚਾਰ ਹੋ ਰਹੀ ਹੈ। ਮਹਾਰਾਜ ਜੀ ਆਖਦੇ ਹਨ ਹਉ ਤੁਧ ਆਖਾਂ ਮੇਰੀ ਕਾਇਆ, ਤੂੰ ਸੁਣ ਸਿੱਖ ਹਮਾਰੀ। ਕਾਇਆ ਐ ਸਰੀਰ, ਤੈਨੂੰ ਮੇਰੀ ਗੱਲ ਸੁਣਨ ਦੀ ਜ਼ਰੂਰਤ ਹੈ, ਯੂ ਨੀਡ ਟੂ ਲਿਸਨ ਟੂ ਮੀ। ਆਓ ਪਿਆਰ ਦੇ ਨਾਲ ਇਸ ਪੰਕਤੀ ਨੂੰ ਗਾਓ, ਹਉ ਤੁਧ ਆਖਾਂ ਮੇਰੀ ਕਾਇਆ, ਤੂੰ ਸੁਣ ਸਿੱਖ ਹਮਾਰੀ।

0: ਸਤ ਸਿੰਘ ਜੀ ਦਾਸ ਨੇ ਆਪ ਜੀ ਦੀ ਸੇਵਾ ਦੇ ਵਿੱਚ 10 ਦਿਨ ਰਹਿਣਾ ਹੈ। ਪਿਛਲੇ 10 ਦਿਨ ਓਮਾਨ ਮਸਕਟ ਜੋ 10 ਦਿਨ ਦਾ ਲਗਾਤਾਰ ਕੀਰਤਨ ਕਰਨ ਦਾ ਮੌਕਾ ਮਿਲਿਆ, ਉਸ ਤੋਂ ਬਾਅਦ ਕੱਲ੍ਹ ਉੱਥੇ ਕੀਰਤਨ ਦੀ ਸਮਾਪਤ ਹੋਈ। ਕੱਲ੍ਹ ਹੀ ਫਲਾਈਟ ਲਈ ਔਰ ਸਾਰੀ ਰਾਤ ਟਰੈਵਲ ਦੇ ਵਿੱਚ ਗੁਜ਼ਰੀ, ਅੱਜ ਇੱਥੇ ਸੁਬਹਾ ਪਹੁੰਚੇ ਹਾਂ। ਆਪ ਜੀ ਦੇ ਪਹਿਲੀ ਦਫ਼ਾ ਸਿੰਘਾਪੁਰ ਵਿਖੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ, ਇਹ ਮੇਰੇ ਧੰਨ ਭਾਗ ਹਨ। ਤੋ ਬਾਕੀ 10 ਦਿਨ ਜੋ ਹਨ ਉਹ ਮਹਾਰਾਜ ਜੀ ਨੇ ਜੋ ਇਸ ਸ਼ਬਦ ਦੇ ਵਿੱਚ ਆਖਿਆ ਹੈ ਉਸੇ ਦੀ ਹੀ ਇੱਕ ਵਿਚਾਰ ਦੀ ਲੜੀ ਰਹੇਗੀ, ਅਤੇ ਉਸ ਲੜੀ ਨੂੰ ਆਪ ਜੀ ਕੋਸ਼ਿਸ਼ ਕਰਨਾ ਕਿ ਪੂਰੀ ਦੀ ਪੂਰੀ ਸੁਣਨ ਦੀ ਕੋਸ਼ਿਸ਼ ਕਰਨਾ। ਸੋ ਇਸ ਟੌਪਿਕ ਦੇ ਉੱਤੇ 10 ਦਿਨ ਕੀਰਤਨ ਹੋਏਗਾ। ਆਪ ਜੀ ਨੇ ਬਹੁਤ ਧਿਆਨ ਨਾਲ ਸ਼ਬਦ ਸੁਣਿਆ ਹੋਏਗਾ। ਤੋ ਗੁਰੂ ਸਾਹਿਬ ਜੀ ਨੇ ਸਾਡੀ ਜ਼ਿੰਦਗੀ ਦੇ 3 ਏਰੀਆਜ਼ ਨੂੰ ਐਡਰੈਸ ਕੀਤਾ ਹੈ। ਉਹ ਕਿਹੜੇ ਕਿਹੜੇ ਹਨ? ਬਾਡੀ, ਮਾਇੰਡ ਐਂਡ ਸੋਲ। ਤਿੰਨਾਂ ਨੂੰ ਗੁਰੂ ਸਾਹਿਬ ਜੀ ਨੇ ਇਸ ਸ਼ਬਦ ਦੇ ਵਿੱਚ ਸੰਬੋਧਨ ਕੀਤਾ ਹੈ। ਕਾਇਆ ਨੂੰ ਆਖਿਆ ਹੈ, ਕਾਇਆ ਨੂੰ ਐਡਰੈਸ ਕੀਤਾ ਹੈ, ਹਉ ਤੁਧ ਆਖਾਂ ਮੇਰੀ ਕਾਇਆ, ਤੂੰ ਸੁਣ ਸਿੱਖ ਹਮਾਰੀ। ਕਿ ਕਾਇਆ ਦੇ ਪ੍ਰਤੀ ਵੀ ਸਾਨੂੰ ਕੁਛ ਸਮਝਣ ਦੀ ਜ਼ਰੂਰਤ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਬਹੁਤ ਸਾਰੀ ਜੋ ਇਨਫੋਰਮੇਸ਼ਨ ਹੈ, ਬਹੁਤ ਸਾਰੀ ਜੋ ਸਿੱਖਿਆ ਹੈ ਕਾਇਆ ਦੇ ਪ੍ਰਤੀ, ਕਿ ਕਾਇਆ ਕੀ ਹੈ, ਇਸ ਦਾ ਪੋਟੈਂਸ਼ੀਅਲ ਕੀ ਹੈ, ਇਸ ਦੀ ਕੈਪੇਬਿਲਿਟੀ ਕੀ ਹੈ, ਇਹ ਕਾਹਦੇ ਵਾਸਤੇ ਮਿਲੀ ਹੈ, ਇਹ ਕੀ ਵਸਤੂ ਹੈ, ਅਸੀਂ ਉਹ ਸੁਣਨਾ ਹੈ। ਤਾਂ ਕਿ ਅਸੀਂ ਆਪਣੀ ਕਾਇਆ ਨੂੰ ਜਿਵੇਂ ਵਰਤਣਾ ਚਾਹੀਦਾ ਹੈ ਉਵੇਂ ਵਰਤ ਸਕੀਏ। ਕਾਇਆ ਹੈ ਬਹੁਤ ਇੱਕ ਸਥੂਲ ਚੀਜ਼ ਜੋ ਨਜ਼ਰ ਆਉਂਦੀ ਹੈ, ਸੋਲਿਡ ਹੈ, ਗ੍ਰਾਸ ਹੈ, ਮਾਇੰਡ ਉਸ ਤੋਂ ਸਟਲ ਹੈ। ਗੁਰੂ ਮਹਾਰਾਜ ਜੀ ਨੇ ਇਸ ਸ਼ਬਦ ਦੇ ਵਿੱਚ ਕਾਇਆ ਨੂੰ ਐਡਰੈਸ ਕੀਤਾ ਹੈ, ਫਿਰ ਮਾਇੰਡ ਨੂੰ ਵੀ ਕੀਤਾ ਹੈ, ਮਨ ਨੂੰ ਵੀ ਸੰਬੋਧਨ ਕੀਤਾ ਹੈ। ਕਹਿੰਦੇ ਹਨ ਸੁਣ ਮੂਰਖ ਮਨ ਅਜਾਣਾ। ਮਨ ਨੂੰ ਜਿਸਲੇ ਐਡਰੈਸ ਕੀਤਾ ਤੇ ਆਖਿਆ ਕਿ ਇਹ ਸੁਧੀ ਮੂਰਖਤਾ ਦਾ ਹੀ ਘਰ ਹੈ, ਫਿਰ ਉਸਦੇ ਨਾਲ ਕਿਵੇਂ ਡੀਲ ਕਰਨਾ ਹੈ। ਤੇ ਤੀਸਰਾ ਹਿੱਸਾ ਹੈ ਜਿਹੜਾ ਜੀਵ ਆਤਮਾ, ਆਤਮਾ ਨੂੰ ਮਹਾਰਾਜ ਜੀ ਨੇ ਰੂਹ ਨੂੰ, ਸੋਲ ਨੂੰ ਐਡਰੈਸ ਕੀਤਾ ਹੈ। ਸੋ ਇਹਨਾਂ 10 ਦਿਨਾਂ ਦੇ ਵਿੱਚ ਅਸੀਂ ਇਹ 3 ਏਰੀਆਜ਼ ਜੋ ਹਨ ਉਹ ਕਵਰ ਕਰਾਂਗੇ, 3 ਉੱਤੇ ਵਿਚਾਰ ਕਰਾਂਗੇ। ਸਰੀਰ ਦੇ ਪ੍ਰਤੀ ਸਮਝਾਂਗੇ, ਕਿਉਂਕਿ ਸਰੀਰ ਅਤੇ ਮਨ ਅਤੇ ਆਤਮਾ ਜਿਤਨੀ ਦੇਰ ਤੱਕ ਇਹ 3 ਦੇ 3 ਇੱਕ ਹਾਰਮਨੀ ਦੇ ਵਿੱਚ ਨਹੀਂ ਆ ਜਾਂਦੇ, ਇੱਕ ਦੂਸਰੇ ਦੇ ਨਾਲ ਟਿਊਨਿੰਗ ਨਹੀਂ ਹੋ ਜਾਂਦੇ, ਉਤਨੀ ਦੇਰ ਤੱਕ ਸਾਡੀ ਲਾਈਫ ਜੋ ਹੈ ਬਹੁਤ ਕੌਨਫਲਿਕਟ ਦੇ ਵਿੱਚ, ਉਤਨੀ ਦੇਰ ਤੱਕ ਸਾਡੀ ਲਾਈਫ ਦੇ ਵਿੱਚ ਕਨਫਿਊਜ਼ਨ ਹੈ, ਉਤਨੀ ਦੇਰ ਤੱਕ ਸਾਡੀ ਲਾਈਫ ਦੇ ਵਿੱਚ ਪਰਮਾਰਥ ਨਹੀਂ ਆ ਸਕਦਾ। ਸੋ ਸਮਾਂ ਅੱਜ ਸਮਾਪਤ ਹੈ। ਅੱਜ ਦੀ ਵਿਚਾਰ ਆਪ ਜੀ ਦੀ ਸੇਵਾ ਦੇ ਵਿੱਚ ਜੋ ਰੱਖੀ ਹੈ ਉਹ ਇੱਥੇ ਹੀ ਸਮਾਪਤ ਕਰਦੇ ਹਾਂ। ਅੱਜ ਤੋਂ ਸਿਰਫ ਆਪ ਜੀ ਨੂੰ ਜੋ ਟੌਪਿਕ ਹੈ ਉਹ ਇੰਟਰੋਡਿਊਸ ਕੀਤਾ ਹੈ ਕਿ ਕਿਸ ਚੀਜ਼ ਉੱਤੇ 10 ਦਿਨ ਕੀਰਤਨ ਹੋਣਗੇ। ਆਪ ਜੀ ਵਕਤ ਸੇ ਰੋਜ਼ਾਨਾ ਆਓ, ਹੋਰ ਵੀ ਸੰਗਤਾਂ ਨੂੰ ਲੈ ਕੇ ਆਓ, ਤਾਂ ਕਿ ਅਸੀਂ ਗੁਰੂ ਬਾਬਾ ਜੀ ਦੀ ਜੋ ਗੁਰਮਤ ਹੈ ਉਸਨੂੰ ਸੁਣ ਸਕੀਏ, ਉਸਨੂੰ ਵਿਚਾਰ ਸਕੀਏ, ਅਤੇ ਉਸ ਤੋਂ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਜੋ ਸਾਡੇ ਜੀਵਨ ਦਾ ਰੂਹਾਨੀ ਪੱਖ ਹੈ, ਸਪਿਰਚੁਅਲ ਐਸਪੈਕਟ ਹੈ, ਆਤਮਿਕ ਜੀਵਨ ਹੈ, ਉਸ ਵੱਲ ਨੂੰ ਅਸੀਂ ਕਦਮ ਵਧਾ ਸਕੀਏ ਅਤੇ ਆਪਣੇ ਜੀਵਨ ਦੀ ਯਾਤਰਾ ਅਸੀਂ ਵੀ ਸਫਲ ਕਰ ਸਕੀਏ। ਅੱਜ ਆਪ ਜੀ ਇੱਕ ਸ਼ਬਦ ਜ਼ਰੂਰ ਨਾਲ ਲੈ ਕੇ ਜਾਇਓ, ਕਿਉਂਕਿ ਸਾਰਾ ਕੀਰਤਨ ਤੇ ਜਾਂਦਿਆਂ ਜਾਂਦਿਆਂ ਯਾਦ ਨਹੀਂ ਨਾ ਰਿਹਾ ਕਰਦਾ, ਪਰ ਇੱਕ ਪੁਆਇੰਟ ਤੇ ਨਾਲ ਲੈ ਕੇ ਜਾ ਸਕਦੇ ਹੋ, ਜਿਸ ਨੂੰ ਅਸੀਂ ਆਖ ਸਕਦੇ ਹਾਂ ਕਿ ਫੂਡ ਫਾਰ ਦ ਥਾਟ। ਉਹ ਇਹ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਦੇ ਹਨ ਕਿ ਜ਼ਿੰਦਗੀ ਇੱਕ ਜਰਨੀ ਹੈ। ਉਹ ਕਹਿੰਦੇ ਹਨ ਮੇਰੀ ਸਕਸੈਸ ਇਸ ਗੱਲ ਦੇ ਵਿੱਚ ਹੈ, ਮੈਂ ਸਕਸੈਸਫੁਲ ਇਸ ਕਰਕੇ ਹਾਂ ਕਿ ਮੈਂ ਆਪਣੀ ਜ਼ਿੰਦਗੀ ਦੀ ਯਾਤਰਾ ਦੀ ਮੰਜ਼ਿਲ ਤੇ ਪਹੁੰਚ ਗਿਆ ਹਾਂ। ਹੁਣ ਘਰ ਜਾ ਕੇ ਇਸ ਉੱਤੇ ਪੌਂਡਰ ਕਰਨਾ, ਰਿਫਲੈਕਟ ਕਰਨਾ ਕਿ ਅਸੀਂ ਜ਼ਿੰਦਗੀ ਦੀ ਤਰ੍ਹਾਂ ਦੇ ਵਿੱਚ ਕਿੱਥੇ ਕਹਾਂ। ਬਸ ਕੱਲ ਨੂੰ ਇੱਥੋਂ ਆਰੰਭ ਕਰਾਂਗੇ। ਸੂਰ ਚੁੱਕ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: You are listening to SeekNet Radio, broadcasting live Gurbani Kirtan 24 hours a day from around the world.
0: Vaheguru Ji Ka Khalsa, Vaheguru Ji Ki Fateh.

0: ਵੱਡੀ ਵੱਡੇ ਜਾਂ ਵੱਡਾ ਨਾਂ, ਵੱਡੇ ਵੱਡੇ ਜਾਂ ਸੱਚਨਿਓ, ਵੱਡੇ ਵੱਡੇ ਜਾਂ ਨਿਚਲਥਾਂ, ਵੱਡੇ ਵੱਡੇ ਜਾਣਿਆ ਲਾਓ, ਵੱਡੇ ਵੱਡੇ ਬੁੱਝ ਸਪਹਾਓ, ਵੱਡੇ ਵੱਡੇ ਜਾਂ ਪੁੱਛਣਾ ਦਾਤ, ਵੱਡੇ ਵੱਡੇ ਜਾਂ ਪਿਆ ਨਾਨਕਾ ਨ ਕਥਨੀ ਜਾਏ, ਕੀਤਾ ਕਰਨਾ ਸਭ ਜਾਏ ਮਹੱਲਾ ਦੂਜਾ।
1: ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ।

ਫਿਰ ਵਿਸਮਾਦ ਰੂਪ ਵਿਸਮਾਦਰਾਂ ਵਿਸਮਾਦਰਾਂ ਫਰੈਜੰਤ ਵਿਸਮਾਰ ਪਾਉਣ ਵਿਸਮਾਰ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਰ ਖਾਣੀ ਵਿਸਵਾਦ ਸਾਧ ਲੱਗੇ ਪ੍ਰਾਣੀ ਵਿਸਮਾਰ ਸੰਜੋਗ ਵਿਸਮਾਰ ਵਿਜੋਗ ਵਿਸਮਾਰ ਭੁੱਖ ਵਿਸਮਾਰ ਭੋਗ ਵਿਸਮਾਰ ਸੁਰਤ ਵਿਸਮਾਰ ਸੁਲਾ ਵਿਸਮਾਰ ਉਜੜ ਵਿਸਮਾਦ।

0: ਨਾਨਕ ਨਿਰਭਉ ਨਿਰੰਕਾਰ ਸਚੇ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੋ ਕੇ ਤੇਰਾ ਵਰਵਾਰ, ਕੀਤੀਆਂ ਕੰਨ ਕਹਾਣੀਆਂ ਕੀਤੇ ਵੇਦ ਵਿਚਾਰ, ਕੀਤੇ ਨੱਚੇ ਮੰਗਤੇ ਗੁਣ ਪੂਰੇ ਦਾਰ, ਬਾਜ਼ਾਰੀ ਬਾਜ਼ਾਰ।

ਦੀਰਘ ਲੋਕ ਦਾਰੁ ਕੁਸ਼ਮਾਏ ਕਿਰਪਾ ਕਰਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ ਨਾਨਕ ਕਹੇ ਸੋ ਜੋ ਇਕ ਸੰਜ ਮੰਦਰ ਖੁਜਾਏ ਕੋੜੀ ਸੇਵਕੀ ਸੰਦੋਕੇ ਜਿਨ ਸੱਚੋ ਸੱਚ ਤਿਆਰ ਨੀ ਮੰਦੇ ਪੈਣਾ ਰੱਖਿਆ ਕਰ ਸੁਕ੍ਰਿਤ ਧਰਮ ਕਮਾਇਆ ਨਿਕਲੀਆਂ ਤੋੜੇ ਬੰਦਾ।

ਅੰਡਜੇ ਰਾ ਤੁਜ ਬਣਿਆ ਖਾਣੀ ਸੇ ਤਜਾ ਸੋਤ ਜਾਣਾ ਨਾਨਕਾ ਸਰਾ ਮੇਰਾ ਜੰਤਾ ਨਾਨਕ ਜੰਤੂ ਪਾਏ ਕੇ ਸੰਭਾਲੇ ਸਵਨਾ ਜਿਨ ਕਰਤੇ ਕਰਣਾ ਕਿਆ ਚਿੰਤਾ ਵੀ ਕਰਣੀ ਤਾ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ ਤਿਸ ਵਾਰੇ ਸਵਾਸ

ਸੱਚਾ ਸਹਿ ਵਿਅਕਤੀ ਸੱਚੋ ਸੱਚ ਵਰਤਾਇਆ, ਜਿਸ ਤੋਂ ਦੇ ਸਮੇਂ ਸੱਚ ਤਾਂ ਤਿੰਨੇ ਸੱਚ ਕਮਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੇ।

ਕੂੜ-ਕੂੜੇ ਕਾ ਵਿਸਰਿਆ ਕਰਤਾਰ ਕਿਸ ਨਾਲ ਕੇ ਚਾਸਤੇ ਸਭ ਜਗਤ ਲਨਾਰ ਕੂੜ ਮਿੱਠਾ ਕੂੜ ਮੱਖ।

ਤਤਨੀ ਖਸਮ ਤੇ ਆਇਆ ਉਹਨਾਂ ਜਨਤਾ ਕੇ ਵਚ ਕੀ ਨਾ ਇਤ ਵੇਖੀ ਜਗਤ ਪਾਇਆ ਇਕਲਾ ਨੂੰ ਤੂੰ ਮੇਲੇ ਕਾਬੂ ਦੁਖਮਾਇਆ ਗੁਰ ਕਿਰਪਾ ਤੇ ਜਾਣੇ ਜਿੱਤੇ।

0: har bhai har ba
1: sarakh mahalla pehla simran sunaya

ਸਿਰਫ ਪੂਜ ਭਗਤ ਸਮਾਗਮ ਮੁਖ ਚੂੜ ਰੂਪ ਅਨੁਸਾਰੰ ਤੈ ਪਾਲ ਤਿਹਾਲ ਵਿਚਾਰੰ ਗਲਮਾਲਾ ਤੁਗਲਾਟੰ ਦੋਏ ਥੋਤੀ।

ਬਿਨ ਸਤਿਗੁਰਵਾਟ ਨ ਪਾਵੇ ਪੌੜੀ ਕੱਪੜ ਸੁਹਾਵਣਾ ਛੱਡ ਛੱਡ ਦੁਨੀਆ ਅੰਦਰ ਨ ਜਾਵਣਾ ਮੰਦਾ ਚੁਲਾ ਆਪਣਾ ਆਪੇ ਹੀ ਕੀਤਾ ਪਾਵਣਾ।

ਆਏ ਕੋਲ ਸਤਿਗੁਰ ਵੱਡਾ ਪਰਸ ਲਾਈਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਮੇਂ ਲੈ ਨਦਰੀਆਂ ਆਈਆਂ ਜਾਂ ਪਾਣਾ ਤਮਨ ਵਸਾਈਆਂ ਗੁਰਮੁਖ ਮਸਤ ਹੱਥ ਧਰ ਵਿੱਚ ਮਾਰ ਕੱਢੀਆਂ ਵਡਿਆਈਆਂ ਸਹਿ ਟੁੱਟੇ।

ਦੂਜੀ ਭੇਵੇ ਆਸ ਮੁੜ ਚੱਕ ਲੱਗੀ ਚਾਕਰੀ ਜੇ ਚੱਲਿਆ ਖਸਮੇ ਪਾਏ ਹੁਰਮਤ ਸੁਣ ਅਗਲੀ ਉਹ ਵਜਬੇ ਤੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰ ਤੇ ਅੰਦਰ ਪਾਏ।

0: You are listening to SeekNet PO, broadcasting live Gurbani Kirtan 24 hours a day around the world.
1: Raag Gaudi Bairagan vich Rishabh Dhaivat Komal Dove Nishad ate Baki Sur Shudh lagde han. Is raag vich Gandhar te Pancham varjit han. Is di jati Aurav Vadi Rishabh ਸੰਵਾਦੀ ਦੈਵਤ ਅਤੇ ਸਮਾਂ ਸਵੇਰ ਦਾ ਹੈ। ਮੈਂ ਬੰਜਾਰਨ ਰਾਮ ਕੀ ਸ਼ਬਦ ਦਾ ਗਾਇਨ ਕਰ ਰਹੇ ਹਨ। ਪ੍ਰੋਫੈਸਰ ਕਰਤਾਰ ਸਿੰਘ।

Amen.

بسم الله الرحمن الرحيم.

माई मेरे

ਹੁਕਮ ਬੰਦੋ ਕੇ ਬੰਦਾ ਨੇ ਕਹਿ ਲਗਾ ਮੇਰੇ ਨਾਲ ਅਸੀਂ ਵਿਰਾਸਤ ਪਿਆ
ਕਿੱਥੇ ਕਿੱਥੇ ਸਾਰੇ ਅਹਿਸਾਨ ਕਿੱਥੇ ਪਹੁੰਚ ਗਏ, ਕਿੱਥੇ ਮੇਰੇ ਸਤਿਗੁਰਨਾਥ ਜੀ ਦੇ ਪਾਤਸ਼ਾਹ ਜੋ ਕਰ ਗਏ ਜਾਂ ਮੇਰੀ ਮੱਥਾ ਚੱਕੇ ਆ ਹਜ਼ੂਰ ਨੇ ਚੱਕਿਆ ਤੇ ਪਿਆਰ ਨਾਲ ਫਿਰ ਗਿਆ ਨਾਰੀ ਸਿੱਖੀ ਅੱਗਿਆ ਆਓ ਬੈਠੀ ਮਰਦਾਨੇ ਨੇ ਚੱਕਿਆ ਕਿਹਾ ਬਾਈ ਤੂੰ ਕੱਲ ਵਾਲਾ ਹੈ ਇਹਨੇ ਕਿਹਾ ਕੱਲ ਤਾਂ ਨੀਰਾ ਨੇ ਤੂੰ ਪਾਈ ਫਿਰਦਾ ਹੈ ਆ ਚਿੱਠੀਆਂ ਵਰਦੀਆਂ ਇਤਨੀਆਂ ਖੁਸ਼ਬੋਆ ਇਹ ਕਿਹੜੀ ਕਿਰਪਾ ਕਰੋ ਕੇ ਅੱਗੇ ਲਗਾ ਪਤਾ ਲਿਆ ਇਹ ਸਾਰੀ ਕਿਰਪਾ ਮੇਰੇ ਗੁਰੂ ਨਾਨਕ ਦੀ ਬਖਸ਼ ਕਹਿਣ ਲੱਗੇ ਮੈਂ ਮਰਦਾਨਿਆ ਸੱਚ ਨਹੀਂ ਬਾਬਾ ਇਹ ਕਿਹੜੀ ਚੀਜ਼ ਤੇਰੀ ਸੀ ਹੋ ਇਹਦੀ ਵੱਡੀ ਦਾਤ ਹਜ਼ੂਰ ਕਹਿਣ ਲੱਗੇ ਮਰਦਾਨਿਆ ਇਹਦੀਆਂ ਪਿਆਰ ਵਾਲੀਆਂ ਹੋਰ ਇਸ ਤੁਸੀਂ ਕਹਿ ਮੇਰੇ ਕਿਹਾ ਹੈ

Yeah.

Yeah.

0: Another one,
1: I'm

ਪ੍ਰਭੂ ਦੇ ਦੁਆਰ ਦੀ ਕਥਾ, ਪ੍ਰਭ ਦੇ ਦਰ ਦੀ ਬਾਤ ਬੜੀ ਮਿੱਠੀ ਹੈ। ਤੇ ਕਿਸੇ ਕਿਸੇ ਨੇ ਇਹ ਅੱਖਾਂ ਨਾਲ ਵੇਖੀ ਹੈ ਪ੍ਰਭੂ ਦੇ ਦਰ ਦਾ, ਪ੍ਰਭੂ ਦੇ ਘਰ ਦਾ ਦਰਸ਼ਨ ਕਿਸੇ ਕਿਸੇ ਨੇ ਅੱਖਾਂ ਨਾਲ ਕੀਤਾ। ਇਹ ਮਤਾ ਸਾਨੂੰ ਭਰਮ ਰਹਿ ਜਾ ਵੀ ਅਸੀਂ ਰੋਜ਼ਾਨਾ ਦਰਸ਼ਨ ਕਰਦੇ ਹਾਂ ਰੱਬ ਦੇ ਦਰ ਦੇ, ਅੰਦਰੂਨੀ ਤੌਰ ਤੇ ਰੱਬ ਦੇ ਦਰਸ਼ਨ ਨਹੀਂ ਹੋਏ। ਸਤਿਗੁਰੂ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਫੁਰਮਾਨ ਕਰਦੇ ਨੇ ਵੀ ਜਦੋਂ ਉਸ ਦੇ ਦਰ ਦੇ ਦਰਸ਼ਨ ਹੋ ਗਏ ਨਾ, ਤੇ ਜਿਹੜੇ ਮਹਿਲਾਂ ਦੀ ਪ੍ਰਾਪਤੀ ਕਰਨ ਵਾਸਤੇ ਅਸੀਂ ਭੱਜੇ ਫਿਰਨੇ ਨਾ, ਸਾਰੀ ਉਮਰ ਪ੍ਰਾਪਤ ਨਹੀਂ ਹੋ ਸਕੇ, ਉਹ ਮਹਿਲ ਪ੍ਰਾਪਤ ਹੋ ਜਾਣਗੇ। ਉਹ ਬੜੇ ਉੱਚੇ ਨੇ ਤੇ ਉਹ ਪ੍ਰਭੂ ਦੇ ਦਰ ਦੇ ਵਿੱਚੋਂ ਪ੍ਰਾਪਤ ਹੁੰਦੇ ਨੇ। ਜਦੋਂ ਪ੍ਰਭ ਦੇ ਦਰ ਦਾ ਦਰਸ਼ਨ ਮਿਲ ਜਾਂਦਾ ਨਾ, ਉਦੋਂ ਫਿਰ ਸੁੱਖਾਂ ਦੇ ਮਹਿਲ ਉਸਰਨੇ ਸ਼ੁਰੂ ਹੋ ਜਾਂਦੇ। ਸੁਖ ਮਹਿਲ ਜਾਂ ਕੇ ਊਚ ਦੁਆਰੇ, ਤੇ ਉੱਥੇ ਵਸਦੇ ਪਤਾ ਕੌਣ ਨੇ? ਸੰਸਾਰੀ ਜੀਵ ਨਹੀਂ ਵਸਦੇ, ਮਾਤ ਪਿਤਾ ਭੈਣ ਭਾਈ ਸੱਜਣ ਮਿੱਤਰ ਕੋਈ ਨਹੀਂ ਵਸਦਾ ਉੱਥੇ। ਉੱਥੇ ਵਸਦੇ ਨੇ ਤਾਮਾ ਵਾਸੈ ਭਗਤ ਪਿਆਰੇ, ਉੱਥੇ ਭਗਤਾਂ ਦਾ ਵਾਸਾ। ਉਹ ਸੁੱਖਾਂ ਦੇ ਮਹਿਲ ਦੇ ਅੰਦਰ ਭਗਤਾਂ ਦਾ ਵਾਸਾ ਹੁੰਦਾ। ਭਗਤ ਉਸ ਦੇ ਦਰ ਦੇ ਸੰਤਰੀ ਨੇ ਖੜੇ ਹੋਏ ਨੇ, ਉੱਥੇ ਫਿਰ ਹਮੇਸ਼ਾ ਗੀਤ ਨਾਦ ਖੜਕਦੇ ਰਹਿੰਦੇ ਨੇ, ਅਖਾੜੇ ਹੁੰਦੇ ਰਹਿੰਦੇ ਨੇ। ਰੱਬ ਦੇ ਦਰ ਦੇ ਜਿੰਨੇ ਜਿੰਨੇ ਗਨ ਗੰਧਰਵ ਕਿੰਨਰ ਪਿਸਾਜ ਨੇ ਨਾ, ਐਸਾ

ਸ਼ਬਦ ਵੀ ਗੌੜੀ ਚੇਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਉਸੇ ਰਾਗ ਵਿਚ ਇਹ ਸ਼ਬਦ ਉਚਾਰਿਆ ਹੈ ਭਗਤ ਜੀ ਨੇ। ਉਪਰ ਸਿਰੇ ਲੇਖ ਹੈ ਗੌੜੀ ਚੇਤੀ ਭਗਤ ਕਬੀਰ ਜੀ ਦਾ।

ਗਵਾਈਏ ਜੇ ਲੋੜੇ ਚੰਗਾ ਆਪਣਾ ਤਰਫ ਨੂੰ ਨਹੀਂ ਸਦਾਈਏ ਜੇ ਜਰਵਾਣਾ ਪਰਾਂ ਦੇ ਦਰਵੇਸ਼ ਤੁਰਦੀ ਆਈਏ।

ਨਾਨਕ ਮਾਏ ਦਰ ਕੋਈ ਨਾ ਨਹੀਂ ਤਾਂਦੇ ਇੱਕ ਮੂਲ ਨਾ ਬੁਝਣੇ ਆਪਣਾ ਨੂੰ ਦਇਆ ਗੁਣਾਂ ਦੇ ਹੁਣ ਤਾਂ ਜੀ ਲੈਣੀ।

ਰੇ ਸੁਰ ਨੂੰ ਜ਼ਿਆਦਾ ਲਗਾਉਣ ਨਾਲ ਪ੍ਰਧਾਨ ਸੁਰ ਬਣੇਗਾ ਔਰ ਉਸ ਦੇ ਨਾਲ ਸਬੰਧਤ ਸੁਰ ਪੰਚਮ ਲਗਾਉਣ ਨਾਲ ਵਜ਼ੀਰ ਸੁਰ ਬਣੇਗਾ ਔਰ ਸ੍ਰੀ ਰਾਗ ਦਾ ਸਰੂਪ ਕਾਇਮ ਹੋਏਗਾ। ਇਹ ਦੋਨਾਂ ਸੁਰਾਂ ਤੇ ਨਿਰਧਾਰਿਤ ਸ੍ਰੀ ਰਾਗ ਦਾ ਸਰੂਪ ਹੈ। ਤੋ ਆਪ ਸਰਵਣ ਕਰਨਾ, ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਰਾਗ ਅੰਦਰ ਇਹ ਸ਼ਬਦ ਗਾਇਆ ਹੈ। ਇਹ ਮੈਂ ਤੁਹਾਨੂੰ ਧਰੁਪਦ ਤਾਲ ਦੇ ਅੰਦਰ ਸਰਵਣ ਕਰਾ ਰਿਹਾ। ਸਾਹਿਬ ਗੁਰੂ ਸੱਚੇ ਪਾਤਸ਼ਾਹ ਧਿਆਨ ਕਰੋ ਉਹਨਾਂ ਦਾ ਰਾਗਾਂ ਨਾਲ ਤਾਲਾਂ ਨਾਲ ਕਿਤਨਾ ਪਿਆਰ ਸੀਗਾ ਔਰ ਕਿਸ ਤਰ੍ਹਾਂ ਉਹ ਕਿਆ ਸੋਹਣੀਆਂ ਰੀਤਾਂ ਆਪ ਬੰਦਿਸ਼ ਕਰਦੇ ਔਰ ਸਾਧ ਸੰਗਤ ਸੁਣਾਉਂਦੇ ਹੁੰਦੇ ਸੀਗੇ। ਸਰਵਣ ਕਰਨਾ ਧੰਨ ਗੁਰੂ ਰਾਮਦਾਸ, ਸਾਰੇ ਆਖੋ ਧੰਨ ਗੁਰੂ ਰਾਮਦਾਸ।

ਗੁਰ ਜਿਨ ਸਤਿਗੁਰ ਪੁਰਖ ਨਾ ਭੇਟਿਓ ਤੇ ਭਾਗਹੀਣ ਵਸਕਾਰ ਜਿਨ ਸਤ

0: ਅੰਮ੍ਰਿਤਸਰ ਸਤਿਗੁਰ ਸਤ ਵਾਤੀ ਜਿਤ ਨਾਤੇ ਕਉਆ ਹੰਸ ਹੋਵੇ
1: ਸਤਿਗੁਰ
0: ਅੰਮ੍ਰਿਤਸਰ ਦੀ ਅੰਮ੍ਰਿਤਸਰ ਗੁਰ ਅੰਮ੍ਰਿਤਸਰ ਨਵ ਲਾਇਆ ਸਭ ਲਾ

ਆਈ ਬਹੁਤ ਮਦ ਜੋ ਬਾਸ ਬਸਤ ਮੁਕੁਰਮਾ ਹੈ ਜੈਸੇ ਛਾਈ ਤੈਸੇ ਹੀ ਹਰ ਵਸੇ ਨਿਰੰਤਰ ਕਟਗੀ ਖੋਜੋ ਪਾਏ ਬਾਰ ਪੀਤੇ ਬਾਰ ਪੀਤੇ ਇੱਕ ਜਾਨੋ।

आरण मल हथियार बौखला अगन तपता पांडा भाव अमृत।

ਕਰੇ ਜਿਸ ਆਪਣੀ ਤਾਂ ਨਜ਼ਰੀ ਸਤਿਗੁਰ ਪਾਇਆ, ਨਦਰ ਕਰੇ ਜਿਸ ਆਪਣੀ ਤਾਂ ਨਜ਼ਰੀ ਸਤਿਗੁਰ ਪਾਇਆ, ਤੇ ਜਿਉ ਬਹੁਤੇ ਜਨਮ ਪਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰ ਜੀਵਨ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ।

ਕੀਰਤਨ ਦੀ ਸਮਾਪਤੀ। ਗੁਰੂ ਅਮਰਦਾਸ ਪਾਤਸ਼ਾਹ ਜੋਤੜੀ ਕਰਦੇ ਹੋਏ ਕਿਰਪਾ ਕਰ ਬਨਵਾਰੀਆ।

ਜਿਹੜੀ ਚੀਜ਼ ਗੁਰੂ ਦੇ ਚਰਨਾਂ ਵਿੱਚੋਂ ਲੈਣ ਆਏ ਹਾਂ, ਪਿਆਰ ਨਾਲ ਸਾਰੇ ਹੱਥ ਜੋੜੋ, ਬੜੇ ਸਤਿਕਾਰ ਸਹਿਤ ਬੇਨਤੀ ਕਰੋ ਗੁਰੂ ਦੇ ਚਰਨਾਂ ਵਿੱਚ, ਜਿਸ ਗੁਰੂ ਦੇ ਚਰਨਾਂ 'ਚ ਬਿਨੈ ਕਰੇ ਹਾਂ ਕੁਝ ਮਿਲ ਜਾਂਦਾ। ਆਓ ਪਿਆਰ ਨਾਲ ਸਾਰੇ ਬੇਨਤੀ ਕਰੀਏ, ਸਮਾਪਤੀ ਹੈ। ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਗਰੀਬ ਨਵਾਜ ਸਤਿਗੁਰ ਸੱਚੇ ਪਾਤਸ਼ਾਹ, ਹਿੰਦੀ ਚਾਦਰ ਆਪ ਜੀ ਦੇ ਦਰੋਂ ਕਰੋ ਸਾਹਿਬ, ਗੁਰੂ ਪਿਆਰੇ ਗੁਰੂ ਕਿਰਾਲ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਭੈਣਾਂ ਬੱਚੀਆਂ ਬੱਚਿਆਂ ਨੇ ਨਾਮ ਆਪ ਜਾਣਦੇ ਹੋ, ਘੜ ਘੜ ਕੇ ਅੰਤਰ ਕਰੀਆਂ ਸੁਰਖ ਜੀਓ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਆਪ ਜੀ ਦੇ ਰੱਬੀ ਦਰਗਾਹ ਵਿੱਚ ਹਾਜ਼ਰ ਹੋ ਕੇ ਕੀਰਤਨ ਦਾ ਸਤਿਕਾਰ ਕਰਦੇ ਮਾਇਆ ਦੱਸ ਰਹੀ ਖਜ਼ਾਨੇ ਪ੍ਰਭੂ ਕਰਨੇ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ, ਹਾਜ਼ਰੀ ਦੱਤੇ ਪ੍ਰਵਾਨ ਕਰਨੀ, ਸਰਬਤ ਸਾਧ ਸੰਗਤ ਦੇ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਨਾਮ ਦਾਨ ਦੀ ਦਾਤ ਬਖਸ਼ਿਸ਼ ਕਰਨੀ, ਪਿਆਰ ਨਾਲ ਰਸਨਾ ਪੁੱਤਰ ਕਰੋ, ਮਿਲ ਕੇ ਆਪੋ।